ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਫਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰ ਨਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ।

ਤੂੰ ਘਰ ਕੀ ਹਾਜਤ ਬਹਿ ਸਰਬ ਸੰਭਾਲੀ। ਵਾਜੀ ਤੇਰੀ ਨਾਦ ਅਨੇਕ ਸੰਖਾ, ਕੀਤੀ ਤੇਰੀ ਵਾਵਨਹਾਰੀ, ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ, ਕਿ

ਚਾਲੀ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਿਤ ਪੰਨਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਰਸਰ ਤੀਰਥ ਨਾਲ।

ਤੁਧ ਭਾਵਨ। ਰੱਤੇ ਤੇਰੀ ਭਗਤ ਰਸਾਲੀ, ਹੋਰ ਕੀਤੀ ਤੁਧ ਨੂੰ ਗਾਵਨ, ਸੀ ਮੈਂ ਚਿੱਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਬਿਨ ਸ੍ਰੀ ਕਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੀ

ਉਤ ਭੁੱਖਾ ਖਾ ਚਲੀਐ ਦੁਖ, ਸੋ ਕਿਉਂ ਵਿਸਰਾ ਮੇਰੀ ਮਾਏ। ਸਾਚਾ ਸਾਹਿਬ ਸਾਚਾ ਨਾਇ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀ

ਪ੍ਰਾਨ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿ

ਧਰਿਆ ਸਿਰ ਸਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਪੁਸਾ ਤਿਸ ਪਾਛਾ ਬਚਰੇ ਛਰਿਆ।

ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰਿ ਅਗਮਾ ਅਗਮ ਪਾਰਾ, ਸਭ ਧਿਆਵੇ ਸਭ ਧਿਆਵੇ ਤੁਦ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੂਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੂਤਾ ਜੀ ਹੋ।

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਸਲਾਹਨ ਤੁਧ ਜੀ।

ਮਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਚਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਪ ਵਿਖਾਣਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁੰਦਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿ ਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨਹਾਰੀ ਦਾਸ ਜਾਨ ਮੋਹਿ ਲਿਹੋ ਉਬਾਰੀ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੋ ਆਪ ਹਾਥ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭਾ

ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ। ਆਪ ਹਾਥ ਦਾ ਮੁਜਾ ਅਬਰੀਆ, ਮਰਨ ਕਾਲ ਕਾ ਤ੍ਰਾਸ ਨਵਰੀਆ। ਹੂੰ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਤੁਜੂ ਕਰੀਓ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੀ, ਸਾਹਿਬ ਸੰਤ ਸਹਾਇ ਪਿਆਰੀ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਘੰਟਾ।

ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛਣ ਉਪਜਾਇਓ

ਸਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੇਤੇ ਬਦਨ ਸਿੱਠ ਸਭ ਧਾਰਾ, ਆਪ ਆਪਣੀ ਬੂਝ ਉਚਾਰਾ।

ਕਹੂੰ ਸਿਮਰਤਿ ਸ਼ੰਕਰ ਕਾਠਾ ਸਿਗਰੀ ਸਿਰਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਅਠਵਤਿ ਉਤਪਾਤਾ ਸਕਲ ਮਲੇਸ਼ ਕਰੋ ਰਨ ਖਾਤਾ ਜੇ ਤੁਸਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਇਸ਼ਟਣਾ ਤਤਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰਮੂ ਸਭ ਹੋਈ ਦੁਸ਼ਟ ਸਾਸਵੈ ਸਖਾ ਨ ਕੋਈ ਇੱਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੁਮੈਂ ਸਰਨ ਤਿਹਾਰੀ ਆਪ ਹਾਰਦਾ ਦਿਓ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਆਂ ਨੂੰ ਕਉਛਾ ਕਰਤਾ ਸ੍ਰੀ ਅਸਤੁਜਾ।

ਦੁਖ ਦਰਦ ਭਉ ਨਿਕਟ ਨ ਤਿੰਨ ਨਰ ਕੇ ਰਹੈ। ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹੈ, ਚੌਪਈ ਸੰਬਤ ਸਤਰਹ ਸਾਸ ਭਨਿਜੈ, ਅਰਧ ਸਾਸ ਪੁਨ ਤੀਨ ਕਹਿਜੈ। ਭਾਦਰਵ ਸੁਰੀ ਅਸ਼ਟਮੀ ਰਵਵਾਰਾ, ਤੀਸ ਤੁਦਰਾਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰੋਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, ਚਾਰ ਸੌ ਪਾਂਚ ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂੰ ਦੋਹਰਾ।

ਦਾਸ ਜਾਣ ਕਰ ਕਿਰਪਾ ਕਰੋ ਮੋਹੀ ਹਾਰ ਪਰਾ ਮੈਂ ਆਨ ਦੁਆਰ ਤੋਹਿ ਆਪਣਾ ਜਾਣ ਕਰੋ ਪ੍ਰਤ ਪਾਰਾ ਤੂੰ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣ ਦਾ ਹਾਥ ਉਭਾਰੂ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੌਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ ਚੂਕ ਹੋਏ ਕਬ ਲਿਓ ਸੁਧਾਰੋ।

ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਨ ਆਈਆ ਸਬਦੋ ਤਾਂ ਗਾਵ ਉਹ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ

ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੀ, ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਉਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੀ।

ਸਾਜਨ ਭੁੱਖਾਂ ਸਭ ਗਵਾਈਆ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਟੋਹ, ਜਿਸ ਦੀ ਆ ਇਹ ਵਡਿਆਈਆ, ਕਾ ਨਾਨ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ,

ਜਿਸ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਖਾਲਸਾ ਸਤਸੰਗ ਜੀਓ। ਆਪ ਸਭਨਾਂ ਨੇ ਸੰਧਿਆ ਸਮੇਂ ਦੇ ਨਿਤਨੇਮ ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਰਤਾਉਣੀ ਜੀ। ਸਵਾ ਹੁਣ ਭਾਈ ਬਲਵਿੰਦਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਕੁਝ ਸਮੇਂ ਵਾਸਤੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨੀ ਸੇਵਾ ਪ੍ਰਵਾਨ ਕਰਨ ਜੂਨ ਸਾਡੇ ਸਰਕਾਰ ਜੋਗਿਆਂ ਨਿਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਇਸ ਤਰ੍ਹਾਂ ਦੁਬਾਰਾ ਗੁਰ ਕੇ ਸ਼ਬਦ ਵਿਚਾਰ ਸ਼ਰਨ ਕਰੀਏ ਜੀ। ਸੁਦਾਸ ਨੇ ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇ

ਜਿਸ ਕੈ ਵਡਭਾਗਾ ਮੈਲਾ ਕਦੇ ਨਾ ਹੋਵਈ ਨਾ ਲਾਗੇ ਤਾਕਾ।

ਧੁਨਾਸਰੀ ਮਹਲਾ ਪੰਜਵਾਂ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਣੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਪਾਤਸ਼ਾਹ ਦੇ ਹਜ਼ੂਰ ਜੁੜ ਬੈਠੇ ਹਾਂ। ਹੁਣੇ ਆਪ ਜੀ ਸਤਿਕਾਰਯੋਗ ਕੀਰਤਨੀ ਸਿੰਘਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸਮਾਂ ਹੈ ਗੁਰਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ। ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਧਨਾਸਰੀ ਰਾਗ ਦੇ ਵਿੱਚ ਦਰਜ ਕੀਤਾ ਗਿਆ ਹੈ। ਇਹ ਸ਼ਬਦ ਅੱਜ ਸਵੇਰੇ ਇਸ ਅਸਥਾਨ 'ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਵਿੱਚ ਕੇਵਲ ਦੋ ਪਦੇ ਨੇ ਅਤੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ ਰਹੇ ਨੇ, ਪਰਮਾਤਮਾ ਦੇ ਨਾਲ ਪਿਆਰ ਕਰਨਾ, ਉਸ ਦਾ ਗਾਇਨ ਕਿਵੇਂ ਕਰਨਾ, ਉਹਦੇ ਗੁਣਾਂ ਨੂੰ ਗਾਉਣਾ ਹੈ। ਇਹ ਉਪਦੇਸ਼ ਸਾਨੂੰ ਪਾਤਸ਼ਾਹ ਇਸ ਸ਼ਬਦ ਰਾਹੀਂ ਬਖਸ਼ਦੇ। ਜਦੋਂ ਆਪਾਂ ਰਹਾਓ ਵਾਲੇ ਪਦੇ ਤੋਂ ਆਰੰਭਤਾ ਕਰਦੇ ਹਾਂ, ਰਹਾਓ ਵਾਲੇ ਪਦੇ 'ਚ ਪਾਤਸ਼ਾਹ ਕਹਿੰਦੇ ਨੇ, ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸਾ। ਠਾਕੁਰ ਭਾਵ ਪਰਮਾਤਮਾ, ਪਰਮਾਤਮਾ ਦੇ ਗੁਣ ਗਾਉਣੇ ਨੇ। ਠਾਕੁਰ ਗਾਈਐ ਪਰਮਾਤਮਾ ਨੂੰ ਗਾਉਣਾ। ਧਰਮ ਦੀ ਦੁਨੀਆਂ ਵਿੱਚ ਪਰਮਾਤਮਾ ਨੂੰ ਮਿਲਣ ਦੇ ਬੜੇ ਸਾਰੇ ਰਸਤੇ ਦੱਸੇ ਗਏ। ਹਰੇਕ ਧਰਮ ਨੇ ਆਪੋ ਆਪਣੇ ਖਿਆਲ ਪ੍ਰਗਟ ਕੀਤੇ ਨੇ। ਬਹੁਤ ਵੱਡਾ ਫਿਲਾਸਫਰ ਹੋਇਆ ਹਿੰਦੁਸਤਾਨ ਦਾ ਓਸ਼ੋ। ਓਸ਼ੋ ਨੇ ਧਰਮ ਬਾਰੇ ਬਹੁਤ ਕੁਝ ਲਿਖਿਆ ਵੀ ਹੈ ਅਤੇ ਬੋਲਿਆ ਵੀ। ਓਸ਼ੋ ਨੇ ਜਪਜੀ ਸਾਹਿਬ ਦੇ ਅਰਥ ਲਿਖੇ ਨੇ ਅਤੇ ਉਹਦੀ ਭੂਮਿਕਾ ਵਿੱਚ ਆਰੰਭਤਾ ਵਿੱਚ ਓਸ਼ੋ ਲਿਖਦਾ ਹੈ ਕਿ ਨਾਨਕ ਨੇ ਪਰਮਾਤਮਾ ਨੂੰ ਗਾ ਕੇ ਪਾ ਲਿਆ, ਭਾਵ ਪਰਮਾਤਮਾ ਦੇ ਗੁਣ ਗਾਏ। ਸੱਚਮੁੱਚ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ, ਆਪਾਂ ਜਦੋਂ ਬਾਣੀ ਦਾ ਜ਼ਿਕਰ ਕਰਦੇ ਹਾਂ ਤਾਂ ਇਸ ਬਾਣੀ ਦੀ ਰਚਨਾ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰੰਭ ਕੀਤੀ। ਬਾਣੀ ਨੂੰ ਆਪਾਂ ਹੁਣੇ ਆਪਾਂ ਜ਼ਿਕਰ ਕਰ ਰਹੇ ਸੀ, ਕੀਰਤਨੀ ਸਿੰਘ ਗਾ ਰਹੇ ਸਨ। ਬਾਣੀ ਗਾਉਣੀ ਹੈ, ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਵਿਚਾਰਨੀ ਵੀ ਹੈ। ਅਤੇ ਜਦੋਂ ਬਾਣੀ ਨੂੰ ਗਾਇਨ ਕੀਤਾ ਜਾਂਦਾ, ਰਾਗਾਂ ਦੇ ਵਿੱਚ ਗਾਇਨ ਕੀਤਾ ਜਾਂਦਾ, ਇਸੇ ਨੂੰ ਆਪਾਂ ਕੀਰਤਨ ਕਹਿ ਦਿੰਦੇ। ਬਾਣੀ ਰਾਗਾਂ ਦੇ ਵਿੱਚ ਲਿਖੀ ਆ ਪਾਤਸ਼ਾਹ। ਆਪ ਜੀ ਨੂੰ ਪਤਾ ਹੈ ਕੁੱਲ 31 ਰਾਗ ਨੇ, ਹਰੇਕ ਰਾਗ ਦਾ ਗਾਇਨ ਹੈ, ਵੱਖਰਾ ਵੱਖਰਾ ਸਮਾਂ ਹੈ। ਇਹ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਕਿ ਉਸ ਪਰਮਾਤਮਾ ਦੇ ਗੁਣ ਗਾਉਣੇ ਨੇ। ਆਪਾਂ ਪੜ੍ਹਦੇ ਹਾਂ ਬਾਣੀ ਵਿੱਚ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਭਾਵ ਸਿਫਤ ਸਲਾਹ, ਜਿਸ ਨੂੰ ਆਪਾਂ ਕੀਰਤਨ ਵੀ ਕਹਿ ਦਿੰਦੇ ਹਾਂ। ਪਰਮਾਤਮਾ ਦੀ ਸਿਫਤ ਸਲਾਹ ਗਾਓ, ਕਰੋ ਸਿਫਤ ਸਲਾਹ ਆਪਣੀ ਰਸਨਾ ਦੇ ਨਾਲ, ਰਸਨਾ ਭਾਵ ਜ਼ਬਾਨ ਆਪਣੀ ਜੀਭ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਹੁਣ ਸਿਫਤ ਸਲਾਹ ਕਰਨ ਦੇ ਵੀ ਵੱਖਰੇ ਵੱਖਰੇ ਤਰੀਕੇ ਨੇ, ਕੋਈ ਕੇਵਲ ਜ਼ਬਾਨ ਨਾਲ ਬੋਲੀ ਜਾਵੇ ਪਰ ਉਹਦਾ ਮਨ ਨਾਲ ਜੁੜਿਆ ਹੋਵੇ ਤਾਂ ਉਸ ਨੂੰ ਕੇਵਲ ਆਪਾਂ ਇਹ ਕਹਿ ਦਿੰਦੇ ਵੀ ਬਸ ਇਹ ਤਾਂ ਵਿਖਾਵਾ ਕਰ ਰਹੇ ਹਾਂ। ਜਦੋਂ ਆਪਾਂ ਬੈਠੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਮਨ ਲਗਾ ਕੇ ਬੈਠਣਾ, ਮਨ ਲਗਾ ਕੇ
ਕਿਉਂਕਿ ਹਾਜ਼ਰੀ ਮਨ ਦੀ ਪ੍ਰਵਾਨ ਹੋਣੀ ਹੈ। ਸਰੀਰ ਇੱਥੇ ਹੈ ਤੇ ਮਨ ਇੱਥੇ ਨਹੀਂ ਹੈ ਤੇ ਹਾਜ਼ਰੀ ਪ੍ਰਵਾਨ ਨਹੀਂ ਹੋਣੀ। ਇੱਕ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਂਦਾ ਸੀ, ਆਪ ਜੀ ਵੀ ਰੋਜ਼ਾਨਾ ਆਉਂਦੇ ਹੋ। ਉਹ ਇੱਕ ਦਿਨ ਗ੍ਰੰਥੀ ਸਾਹਿਬ ਨੂੰ ਕਹਿੰਦਾ ਹੈ, ਕਹਿੰਦਾ ਭਾਈ ਸਾਹਿਬ ਮੇਰਾ ਮਨ ਨਹੀਂ ਟਿਕਦਾ, ਮਨ ਨਹੀਂ ਲੱਗਦਾ, ਮੈਂ ਇੱਥੇ ਆਉਣਾ ਜ਼ਰੂਰ ਹਾਂ, ਮਨ ਨਹੀਂ ਲੱਗਦਾ। ਭਾਈ ਸਾਹਿਬ ਬੜੀ

ਹੁਣ ਵੀ ਰਹੇ ਹਾਂ। ਜਦੋਂ ਇੱਥੋਂ ਬਾਹਰ ਜਾਵਾਂਗੇ ਤਾਂ ਪਤਾ ਹੀ ਨਹੀਂ ਵੀ ਕੀ ਪੜਿਆ ਗਿਆ ਤੇ ਕੀ ਨਹੀਂ ਪੜਿਆ ਗਿਆ। ਤੇ ਜਦੋਂ ਮਨ ਲਗਾ ਕੇ ਕਿਸੇ ਗੱਲ ਨਾਲ ਜੁੜੀਏ ਤਾਂ ਫਿਰ ਯਾਦ ਰਹਿੰਦਾ ਵੀ ਕਿਹੜੀ ਗੱਲ ਕਦੋਂ ਤੇ ਕਿੱਥੇ ਹੋਈ ਸੀ ਜਦੋਂ ਮਨ ਲੱਗਿਆ। ਆਪਾਂ ਆਪਣੀ ਜ਼ਿੰਦਗੀ ਵਿੱਚੋਂ ਉਦਾਹਰਣ ਦੇਖੀਏ, ਆਪਾਂ ਕਿਸੇ ਮਿੱਤਰ ਦੇ ਨਾਲ, ਕਿਸੇ ਭਰਾ ਦੇ ਨਾਲ, ਕਿਸੇ ਰਿਸ਼ਤੇਦਾਰ ਦੇ ਨਾਲ ਬੈਠੇ ਹਾਂ, ਬੜੀਆਂ ਗੱਲਾਂ ਹੋ ਰਹੀਆਂ ਨੇ, ਬੜੀਆਂ ਵਿਚਾਰਾਂ ਹੋ ਰਹੀਆਂ ਨੇ, ਸਮਾਂ ਹੋ ਗਿਆ, ਚਲੇ ਗਏ, ਚਲੋ ਫਿਰ ਮਿਲਾਂਗੇ, ਫਿਰ ਅਗਲੀ ਗੱਲ ਫਿਰ ਕਰਾਂਗੇ, ਅਤੇ ਜੇ ਹਫ਼ਤੇ ਬਾਅਦ 10 ਦਿਨ ਬਾਅਦ ਫਿਰ ਕਿਤੇ ਮਿਲਾਂਗੇ ਤਾਂ ਯਾਦ ਹੋਏਗਾ ਵੀ ਕਿਹੜੀ ਗੱਲ ਕਿੱਥੇ ਛੱਡੀ ਸੀ ਆਪਾਂ, ਕਿਉਂਕਿ ਉਹ ਗੱਲ ਮਨ ਲਗਾ ਕੇ ਕੀਤੀ ਗਈ, ਉਹ ਮਨ ਲਗਾ ਕੇ ਕੀਤੀ ਗਈ ਹੈ, ਮਨੋ ਕੀਤੀ ਗਈ ਹੈ। ਮਨ ਲਗਾ ਕੇ ਜਿਹੜੀ ਵੀ ਗੱਲ ਕਰਾਂਗੇ, ਇਸੇ ਕਰਕੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਹਾਂ, ਸਾਡੇ ਮਾਤਾ ਪਿਤਾ ਸਾਨੂੰ ਵੀ ਕਹਿੰਦੇ ਹੁੰਦੇ ਸਨ ਜਦੋਂ ਸਕੂਲ ਕਾਲਜ ਵਿੱਚ ਜਾਣਾ ਕਿ ਟੀਚਰ ਦੀ ਅਧਿਆਪਕ ਦੀ ਗੱਲ ਨੂੰ ਬੜਾ ਧਿਆਨ ਨਾਲ ਸੁਣਨਾ, ਮਨ ਲਗਾ ਕੇ ਸੁਣ, ਗੁਰੂ ਦੀ ਗੱਲ ਨੂੰ ਵੀ ਮਨ ਲਗਾ ਕੇ ਸੁਣ। ਅਸੀਂ ਬੱਚਿਆਂ ਨੂੰ ਸਕੂਲ ਭੇਜਦੇ ਹਾਂ, ਬੱਚਿਆਂ ਨੂੰ ਸਮਝਾ ਦਿੰਦੇ ਹਾਂ, ਪਰ ਇਹ ਵੀ ਸਾਡਾ ਸਕੂਲ ਹੈ ਜਿੱਥੇ ਅਸੀਂ ਬੈਠੇ ਹਾਂ। ਸਤ ਸੰਗਤ ਸਤਿਗੁਰ ਚੱਟ ਸ਼ਾਲ ਹੈ ਜਿੱਥੇ ਹਰ ਗੁਣ ਸਿੱਖ, ਇਹ ਸੰਗਤ ਜਿਹੜੀ ਹੈ ਇਹ ਗੁਰੂ ਦੀ ਪਾਠਸ਼ਾਲਾ ਹੈ, ਇੱਥੇ ਬੈਠ ਕੇ ਗੁਣ ਸਿੱਖਣੇ ਨੇ ਤੇ ਸਿੱਖਾਂਗੇ ਤਾਂ ਜਦੋਂ ਮਨ ਲਗਾ ਕੇ ਸੁਣਾਂਗੇ। ਕੇਵਲ ਸੁਣਨ ਨਾਲ ਗੱਲ ਨਹੀਂ ਬਣਦੀ, ਸੁਣਨ ਦੇ ਨਾਲ ਮੰਨਣ ਦੀ ਗੱਲ ਵੀ ਹੈ। ਚਾਰ ਪੌੜੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਲਿਖੀਆਂ ਤੇ ਉਸ ਤੋਂ ਬਾਅਦ ਅੱਗੇ 4 ਪੌੜੀਆਂ ਮੰਨਣ ਦੀਆਂ ਲਿਖੀਆਂ ਵੀ ਸੁਣਨਾ ਉਹੀ ਪ੍ਰਮਾਣ ਹੈ ਜਿਹੜਾ ਮੰਨ ਲਿਆ ਜਾਵੇ। ਆਪਾਂ ਸੁਣ ਲੈਂਦੇ ਹਾਂ ਪਰ ਜੇ ਸੁਣ ਕੇ ਉਸ ਨੂੰ ਮੰਨਿਆ ਨਾ ਤਾਂ ਗੱਲ ਨਹੀਂ ਬਣੀ। ਜਪਜੀ ਸਾਹਿਬ ਵਿੱਚ ਹੀ ਆਪਾਂ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਓ, ਸੁਣ ਲਈਏ ਮੰਨ ਲਈਏ ਫਿਰ ਮਨ ਵਿੱਚ ਪਿਆਰ ਵੀ ਪੈਦਾ ਹੋਵੇ ਤਾਂ ਪਿਆਰ ਪੈਦਾ ਹੋਵੇ। ਜੇ ਕੇਵਲ ਸੁਣ ਲਿਆ ਧਿਆਨ ਨਹੀਂ ਦਿੱਤਾ ਮਨ ਪਾਸੇ ਨਹੀਂ ਗਏ ਤਾਂ ਫਿਰ ਗੱਲ ਨਹੀਂ ਬਣੇਗੀ, ਅੱਗੇ ਨਹੀਂ ਵਧੇਗੀ। ਪਾਤਸ਼ਾਹ ਕਹਿੰਦੇ ਨੇ ਮਨ ਕੀਤਾ ਭਾਓ, ਭਾਓ ਦਾ ਮਤਲਬ ਹੁੰਦਾ ਪਿਆਰ ਪ੍ਰੇਮ। ਇੱਥੇ ਜਿਹੜਾ ਰੰਗ ਸ਼ਬਦ ਹੈ ਇਹਦਾ ਅਰਥ ਵੀ ਪ੍ਰੇਮ ਹੈ। ਠਾਕੁਰ ਗਾਈਆ ਆਤਮ ਰੰਗ, ਅੰਦਰੋਂ ਪ੍ਰੇਮ ਦੇ ਨਾਲ ਗਾਈ, ਮਨ ਲਗਾ ਕੇ ਗਾਈ, ਮਨ ਜੋੜ ਕੇ। ਕਈ ਵਾਰੀ ਆਪਾਂ ਕਈ ਵਾਰੀ ਗੱਲ ਕਹਿੰਦੇ ਹਾਂ ਜਦੋਂ ਕਿਸੇ ਨਾਲ ਗੱਲ ਕਰੀਏ ਨਾ ਤੇ ਅੱਜ ਇਹ ਗੱਲ ਸਾਨੂੰ ਸਮਝਾਉਣ ਲਈ ਕਹਿਣਾ ਪੈਂਦਾ ਵੀ ਮੈਂ ਇਹ ਗੱਲ ਐਵੇਂ ਨਹੀਂ ਕਰ ਰਿਹਾ, ਮੈਂ ਇਹ ਗੱਲ ਦਿਲੋਂ ਕਰ ਰਿਹਾ, ਦਿਲੋਂ ਕਰ ਰਿਹਾ, ਭਾਵ ਇਹ ਗੱਲ ਮੈਂ ਬੜੇ ਸੋਚ ਕੇ ਵਿਚਾਰ ਕੇ ਕਰ ਰਿਹਾ, ਮੈਂ ਐਵੇਂ ਨਹੀਂ ਬੋਲ ਰਿਹਾ। ਕਵੀ ਲਿਖਦਾ ਕਹਿੰਦਾ ਬੋਲ ਗਿਆ ਜੀ ਪਤਾ ਨਹੀਂ ਕੀ ਹੈ, ਕਹਿੰਦਾ ਨਹੀਂ ਦਿਲੋਂ ਕਰ ਰਿਹਾ, ਮੈਂ ਆਪਣੇ ਦਿਲੋਂ ਗੱਲ ਕਰ ਰਿਹਾ, ਮੈਂ ਇਸ ਨੂੰ ਬੜਾ ਗੰਭੀਰ ਸਮਝਦਾ। ਜਿਹੜੀ ਵੀ ਗੱਲ ਦਿਲੋਂ ਕੀਤੀ ਜਾਏਗੀ, ਦਿਲੋਂ ਸੁਣੀ ਜਾਏਗੀ, ਮਨ ਦੇ ਨਾਲ ਸੁਣੀ ਜਾਏਗੀ, ਸਮਝੀ ਜਾਏਗੀ, ਉਹਦਾ ਅਸਰ ਹੋਵੇਗਾ, ਜੀਵਨ ਦੇ ਉੱਪਰ ਅਸਰ ਹੋਵੇਗਾ। ਬੜਾ ਧਿਆਨ ਲਗਾਉਣਾ, ਕੰਸਨਟ੍ਰੇਟ ਕਰਨਾ। ਜਦੋਂ ਤੱਕ ਧਿਆਨ ਨਹੀਂ ਲੱਗੇਗਾ ਗੱਲ ਬਣੇਗੀ ਨਹੀਂ, ਗੱਲ ਵਧੇਗੀ। ਕੋਈ ਵੀ ਆਪਾਂ ਕਾਰਜ ਆਰੰਭ ਕਰਦੇ ਹਾਂ, ਆਪਾਂ ਪੜ੍ਹਾਈ ਦੀ ਗੱਲ ਕਰ ਰਹੇ ਸੀ, ਪੜ੍ਹਾਈ ਤੋਂ ਬਾਅਦ ਅਸੀਂ ਬੱਚਿਆਂ ਨੂੰ ਜੋਬ ਵਾਸਤੇ ਭੇਜਣਾ ਹੈ, ਬੱਚਾ ਜੋਬ ਲਈ ਸਿਲੈਕਟ ਹੋ ਗਿਆ ਹੈ, ਉੱਥੇ ਉਹਦੀ ਟ੍ਰੇਨਿੰਗ ਹੋਣੀ, ਉਹਨੂੰ ਸਿਖਾਇਆ ਜਾਣਾ, ਅਤੇ ਜੋ ਟ੍ਰੇਨਿੰਗ ਵਿੱਚ ਧਿਆਨ ਲਗਾ ਕੇ ਸਿੱਖੇਗਾ ਤਾਂ ਹੀ ਉਸ ਕੰਪਨੀ ਵਿੱਚ ਜੋਬ ਵਧੀਆ ਤਰੀਕੇ ਨਾਲ ਕਰ ਪਾਏ, ਕਿਉਂਕਿ ਉਹਨੇ ਮਨ ਲਗਾਇਆ, ਧਿਆਨ ਲਗਾਇਆ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਉਸ ਪਰਮਾਤਮਾ ਦੇ ਗੁਣ ਗਾਉਣੇ ਨੇ, ਠਾਕੁਰ ਗਾਈਆ ਆਤਮ ਰੰਗ, ਪਿਆਰ ਦੇ ਨਾਲ ਪ੍ਰੇਮ ਦੇ ਨਾਲ ਅੰਦਰੋਂ ਮਨੋ ਆਤਮਕ ਤੌਰ 'ਤੇ ਗਾਇਨ ਕਰ, ਉਸ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾ। ਠਾਕੁਰ ਗਾਈਆ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਣ, ਸਹਿਜ ਸਮਾਵਣ ਸੰਗ। ਉਸ ਪਰਮਾਤਮਾ ਦੀ ਜਿਹੜਾ ਮਨੁੱਖ ਗੁਣ ਗਾਇਨ ਕਰਦਾ ਹੈ ਉਹ ਪਰਮਾਤਮਾ ਦੀ ਸ਼ਰਨ ਵਿੱਚ, ਭਾਵ ਆਪਣਾ ਆਪ ਪਰਮਾਤਮਾ ਦੇ ਹਵਾਲੇ ਕਰ ਦਿੰਦਾ, ਸਰੈਂਡਰ ਕਰ ਦਿੰਦਾ। ਸਰ ਨਹੀਂ ਪਾਵਣ ਨਾਮ ਧਿਆਵਣ, ਫਿਰ ਨਾਮ ਦਾ ਜਪ ਕਰਦਾ, ਧਿਆਉਂਦਾ ਹੈ, ਨਾਮ ਜਪਦਾ, ਧਿਆਨ ਲਗਾ ਕੇ ਜਪਦਾ। ਸਹਿਜ ਸਮਾਵਣ ਸੰਗ, ਸਹਿਜ ਅਵਸਥਾ, ਉਹ ਅਵਸਥਾ ਜਿਹੜੀ

ਪਿਤਾ ਦਾ ਜ਼ਿਕਰ ਕਰਦੇ ਜਿਹਦੇ ਵਿੱਚ ਅਡੋਲ ਹੋ ਜਾਂਦਾ ਬੰਦਾ, ਡੋਲਦਾ ਨਹੀਂ ਹੈ। ਜਦੋਂ ਬਾਣੀ ਨਾਲ ਸਾਂਝ ਬਣੇ ਆਏ, ਸਹਿਜ ਅਵਸਥਾ ਮਿਲ ਜਾਂਦੀ ਹੈ, ਅਡੋਲਤਾ ਹੋ ਜਾਂਦੀ ਹੈ। ਅੱਜ ਤਾਂ ਆਪਾਂ ਬੜਾ ਦੁਨਿਆਵੀ ਰੰਗਾਂ ਵਿੱਚ ਮਸਤ ਹੋ ਗਏ, ਡੋਲ ਗਏ, ਕੋਈ ਚੀਜ਼ ਕਿਸੇ ਨੇ ਲੈ ਲਈ, ਸਾਡਾ ਮਨ ਵੀ ਡੋਲ ਗਿਆ ਵੀ ਮੈਨੂੰ ਕਿਉਂ ਨਹੀਂ ਮਿਲੀ। ਜਦੋਂ ਮਨੁੱਖ ਨਾਮ ਨਾਲ ਸਾਂਝ ਪਾ ਲਵੇ, ਗੁਰੂ ਨਾਲ ਜੁੜ ਜਾਵੇ, ਤਾਂ ਫਿਰ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਆ ਜਾਂਦਾ ਅਤੇ ਫਿਰ ਉਹ ਸਮਾ ਜਾਂਦਾ ਗੁਰੂ ਦੇ ਵਿੱਚ, ਉਹ ਅਭੇਦ ਹੋ ਜਾਂਦਾ, ਉਹਦਾ ਫਿਰ ਕੋਈ ਵੱਖਰਾ ਵਜੂਦ ਨਹੀਂ ਰਹਿ ਜਾਂਦਾ। ਵੱਖਰਾ ਵਜੂਦ ਉਦੋਂ ਤੱਕ ਹੀ ਹੈ ਜਦੋਂ ਤੱਕ ਮੈਂ ਅਤੇ ਮੇਰੀ ਦੀਆਂ ਗੱਲਾਂ ਹੁੰਦੀਆਂ, ਹਉਮੈ ਦੀਆਂ ਗੱਲਾਂ ਹੁੰਦੀਆਂ। ਜਦੋਂ ਮਨੁੱਖ ਗੁਣ ਗਾ ਰਿਹਾ ਹੈ, ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਸਰੈਂਡਰ ਕਰ ਰਿਹਾ ਹੈ, ਸਰਨੀ ਪਾਈ, ਸਰਨੀ ਭਾਵਾਂ, ਸ਼ਰਨ ਪੈ, ਸ਼ਰਨ ਪੈਣ ਦਾ ਮਤਲਬ ਇਹੀ ਹੁੰਦਾ ਕਿ ਹੁਣ ਮੈਂ ਆਪਣਾ ਆਪ ਤੁਹਾਡੇ ਹਵਾਲੇ ਕਰਦਾ, ਮੇਰਾ ਆਪਣਾ ਕੁਝ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਮੈਂ ਆਪਣੇ ਆਪ 'ਚ ਕੁਝ ਵੀ ਨਹੀਂ ਹਾਂ, ਬਸ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਈ ਹਾਂ, ਹੁਣ ਮੈਂ ਕੇਵਲ ਨਾਮ ਦੇ ਨਾਲ ਜੁੜਿਆ। ਨਾਮ ਨਾਲ ਜੁੜ ਕੇ ਅੰਦਰ ਸਹਿਜ ਅਵਸਥਾ ਆ ਜਾਂਦੀ ਹੈ ਅਤੇ ਫਿਰ ਮਨੁੱਖ ਸਮਾ ਜਾਂਦਾ ਹੈ, ਸੰਗ ਭਾਵ ਨਾਲ ਮਿਲ ਗਿਆ, ਆਪਣਾ ਆਪ ਆਪਣੇ ਵਜੂਦ ਨੂੰ ਖਤਮ ਕਰਕੇ। ਆਪਾਂ ਬਾਣੀ ਵਿੱਚ ਪੜ੍ਹਦੇ ਬੜੀ ਵਾਰੀ ਇਹਦਾ ਜ਼ਿਕਰ ਹੁੰਦਾ, ਆਪ ਗਵਾਈਐ ਤਾਂ ਸ਼ੁਕ, ਆਪਣੇ ਆਪ ਨੂੰ ਗਵਾ ਕੇ ਆਪਣੀ ਹਉਮੈ ਨੂੰ ਖਤਮ ਕਰਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਸਹਿਜ ਸਮਾਵਣ ਸੰਗ, ਸਮਾ ਗਿਆ ਮਨੁੱਖ, ਆਪਣੇ ਆਪ ਨੂੰ ਭੇਦ ਕਰ ਲਿਆ ਉਸ ਪਰਮਾਤਮਾ ਦੇ ਵਿੱਚ ਭੇਦ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਮਨ ਲਗਾ ਕੇ ਆਪਣੇ ਅੰਦਰੋਂ ਦਿਲੋਂ ਪਿਆਰ ਦੇ ਨਾਲ ਪਰਮਾਤਮਾ ਦੇ ਠਾਕੁਰ ਦੇ ਗੁਣ ਗਾਵਾਂ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾ। ਫਿਰ ਆਪਣੀ ਕੋਈ ਵੱਖਰੀ ਪਹਿਚਾਣ ਨਹੀਂ ਰਹਿ ਜਾਂਦੀ। ਤੇ ਜਦੋਂ ਪਹਿਲੇ ਪਦੇ ਵਿੱਚ ਪਾਤਸ਼ਾਹ ਕਹਿ ਰਹੇ ਨੇ ਤਨਾਸਰੀ ਮਹਿਲਾ ਪੰਜਵਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਤੇ ਜਿਸ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਜਿਹਦੇ ਨਾਲ ਪਰਮਾਤਮਾ ਦਾ ਪਿਆਰ ਪੈ ਗਿਆ, ਜਿਹੜਾ ਪਰਮਾਤਮਾ ਦੇ ਪਿਆਰ ਵਿੱਚ ਆਪਣੇ ਆਪ ਨੂੰ ਜਿਸ ਨੇ ਜੋੜ ਲਿਆ, ਉਹ ਫਿਰ ਸੂਰਮਾ ਹੈ। ਸੂਰਮਾ ਕਿਹਨੂੰ ਕਹਿੰਦੇ ਹਾਂ? ਦੁਨਿਆਵੀ ਤੌਰ 'ਤੇ ਆਪਾਂ ਸੂਰਮਾ ਕਹਿੰਦੇ ਹਾਂ ਵੀ ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਲੜਾਈ ਕਰਦਾ, ਹਥਿਆਰ ਨੇ ਉਹਦੇ ਕੋਲ, ਉਹ ਹਥਿਆਰਾਂ ਦੇ ਨਾਲ ਲੜਦਾ, ਉਹਦੇ ਅੰਦਰ ਕੋਈ ਡਰ ਨਹੀਂ ਹੈ। ਸੂਰਮਾ ਉਹੀ ਹੈ ਜਿਹੜਾ ਡਰ ਨਹੀਂ ਹੈ, ਬਹਾਦਰ ਹੈ, ਮੈਦਾਨੇ ਜੰਗ ਵਿੱਚ ਜਾਂਦਾ, ਦੁਸ਼ਮਣ ਦੇ ਸਾਹਮਣੇ ਲੜਦਾ, ਉਹਨੂੰ ਪਤਾ ਵੀ ਮੈਂ ਉੱਥੇ ਜਾ ਰਿਹਾ ਅਤੇ ਮੇਰਾ ਆਪਣਾ ਵਜੂਦ ਵੀ ਖਤਮ ਹੋ ਸਕਦਾ ਹੈ, ਕਿਉਂਕਿ ਮੈਦਾਨੇ ਜੰਗ ਵਿੱਚ ਕੁਝ ਵੀ ਹੋ ਸਕਦਾ ਹੈ, ਮਾਰਿਆ ਵੀ ਜਾ ਸਕਦਾ, ਮਰ ਵੀ ਸਕਦਾ, ਕਿਸੇ ਨੂੰ ਮਾਰੇਗਾ ਵੀ ਕੋਈ, ਉਸ ਨੂੰ ਵੀ ਮਾਰੇਗਾ, ਸਰੀਰ 'ਤੇ ਬੜੇ ਸਾਰੇ ਜ਼ਖਮ ਆ ਸਕਦੇ ਨੇ, ਸੱਟਾਂ ਲੱਗ ਸਕਦੀਆਂ ਨੇ, ਜਾਨ ਤੱਕ ਜਾ ਸਕਦੀ, ਪਰ ਸੂਰਮੇ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇ, ਪੁਰਜਾ ਪੁਰਜਾ ਕੱਟ ਮਰੈ ਕਬੂ ਹੋਣਾ ਛੱਡ, ਉਹ ਸੂਰਮੇ ਨੇ ਜਿਹੜੇ ਕਦੇ ਮੈਦਾਨ ਜੰਗੇ ਮੈਦਾਨ ਨੂੰ ਹੀ ਨਹੀਂ ਛੱਡਦੇ, ਭਾਵੇਂ ਸਰੀਰ ਪੁਰਜਾ ਪੁਰਜਾ ਹੋ ਜਾਏ, ਕਬੂ ਹੋਣਾ ਛੱਡ, ਉਹ ਸੂਰਮਾ ਹੈ। ਪਰ ਇੱਥੇ ਜਿਸ ਸੂਰਮੇ ਦੀ ਪਾਤਸ਼ਾਹ ਗੱਲ ਕਰ ਰਹੇ ਨੇ, ਜਿਸ ਸੂਰਮੇ ਦਾ ਜ਼ਿਕਰ ਕਰ ਰਹੇ ਨੇ ਪਾਤਸ਼ਾਹ, ਕਹਿੰਦੇ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਪ੍ਰੇਮ ਦਾ ਰੰਗ ਲੱਗ ਗਿਆ ਇਸ ਯੁੱਗ ਵਿੱਚ, ਉਹ ਸੂਰਮਾ ਹੈ। ਬਾਹਰੀ ਸੂਰਮੇ, ਦੁਨਿਆਵੀ ਸੂਰਮੇ, ਉਹਨਾਂ ਨੇ ਬੜੀ ਟ੍ਰੇਨਿੰਗ ਲਈ ਹੈ, ਬੜੀ ਤੱਕੀ ਗੱਲ ਕੀਤੀ ਹੈ, ਪਰ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੇ ਰੰਗ ਭਾਵ ਪ੍ਰੇਮ ਲਗਾ ਕੇ ਪਰਮਾਤਮਾ ਨਾਲ ਸਾਂਝ ਪਾ ਲਈ, ਜਿਨ੍ਹਾਂ ਨੂੰ ਪਰਮਾਤਮਾ ਦਾ ਪ੍ਰੇਮ ਰੂਪੀ ਰੰਗ ਚੜ੍ਹ ਗਿਆ। ਰੰਗ ਵੀ ਆਪਾਂ ਜਦੋਂ ਇੱਕ ਰੰਗ ਦਾ ਅਰਥ ਪ੍ਰੇਮ ਹੈ, ਰੰਗ ਦਾ ਅਰਥ ਆਪਾਂ ਵੇਖਦੇ ਹਾਂ, ਆਪਾਂ ਕਹਿੰਦੇ ਹਾਂ ਰੰਗਾਂ ਦੀ ਗੱਲ ਹੁੰਦੀ ਹੈ, ਲਾਲ ਪੀਲਾ ਕਾਲਾ ਨੀਲਾ ਚਿੱਟਾ ਸਾਰੇ ਰੰਗ ਨੇ,
ਤੇ ਰੰਗਾਂ ਵਿੱਚ ਵੀ ਦੋ ਤਰ੍ਹਾਂ ਦੇ ਰੰਗ ਹੁੰਦੇ ਨੇ, ਇੱਕ ਕੱਚਾ ਰੰਗ ਹੁੰਦਾ, ਇੱਕ ਪੱਕਾ ਰੰਗ ਹੁੰਦਾ। ਕੱਚੇ ਰੰਗ ਦੀ ਤੁਲਨਾ ਗੁਰਬਾਣੀ ਵਿੱਚ ਕੁਸੰਬੇ ਦੇ ਫੁੱਲ ਨਾਲ ਕੀਤੀ ਗਈ, ਪੱਕੇ ਰੰਗ ਦੀ ਤੁਲਨਾ ਮਜੀਠ ਦੇ ਨਾਲ ਕੀਤੀ। ਆਪਾਂ ਹੁਣੇ ਇੱਕ ਪੰਕਤੀ ਪੜ੍ਹੀ ਸੀ, ਲਾਲ ਰੰਗ ਤਿਸ ਕੋ ਲਗਾ ਜਿਸ ਕਹਿ ਵਡਪਾਟਾ, ਭਾਵ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਲਾਲ ਰੰਗ ਲੱਗ ਗਿਆ, ਉਹ ਵੱਡਿਆ ਭਾਗਾ ਵਾਲਾ, ਮਹਿਲਾ ਕਦੇ ਨਾ ਹੋ ਗਈ, ਨਾ ਲਾਗੇ ਦਾਗਾ, ਫਿਰ ਉਹਦੇ ਅੰਦਰ ਕੋਈ ਮੈਲ ਨਹੀਂ ਆਉਂਦੀ ਵਿਕਾਰਾਂ ਵਾਲੀ, ਮੈਲ ਨਹੀਂ ਆਉਂਦੀ। ਦੁਨਿਆਵੀ ਰੰਗ ਨੇ ਜਿਹੜੇ, ਦੁਨਿਆਵੀ ਰੰਗ ਤਾਂ ਉਹ ਫਿੱਕੇ ਹੁੰਦੇ ਰਹਿੰਦੇ ਨੇ, ਗੂੜੇ ਹੁੰਦੇ ਰਹਿੰਦੇ ਨੇ, ਪਰ ਜਿਹੜਾ ਨਾਮ ਦਾ ਰੰਗ ਹੈ, ਪ੍ਰੇਮ ਦਾ ਰੰਗ ਹੈ, ਗੁਰੂ ਦੇ ਨਾਲ ਜਿਹੜਾ ਪ੍ਰਾਪਤ ਹੋਣਾ, ਗੁਰੂ ਕੋਲ ਪ੍ਰਾਪਤ ਹੋਣਾ, ਉਹ ਰੰਗ ਪੱਕਾ ਹੈ। ਅਤੇ ਉਹ ਰੰਗ ਜਦੋਂ ਲੱਗ ਜਾਵੇ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੋ। ਹੁਣ ਜਿਹੜੇ ਦੁਨਿਆਵੀ ਸੂਰਮੇ ਨੇ, ਉਹ ਤਾਂ ਮੈਦਾਨੇ ਜੰਗ ਵਿੱਚ ਇੱਕ ਦੇਸ਼ ਨੂੰ ਹਰਾ ਕੇ ਦੂਸਰੇ ਦੇਸ਼ ਨੂੰ ਕਬਜ਼ਾ ਕਰ ਲੈਂਦੇ ਨੇ, ਉਹ ਸੂਰਮੇ ਮੰਨੇ ਜਾਂਦੇ ਨੇ। ਅਤੇ ਇਹ ਵਾਲੇ ਸੂਰਮੇ ਕੀ ਜਿੱਤਦੇ ਨੇ? ਪਾਤਸ਼ਾਹ ਕਹਿੰਦੇ ਨੇ, ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਕਹਿੰਦੇ ਇਹ ਆਪਣੇ ਆਪ ਨੂੰ ਜਿੱਤਦੇ ਨੇ, ਆਪਣੇ ਆਪ ਨੂੰ ਜਿੱਤਣਾ ਸਭ ਤੋਂ ਔਖਾ ਕਾਰਜ। ਕਹਿੰਦੇ ਮਨੁੱਖ ਦੂਜਿਆਂ ਨੂੰ ਸਮਝਾ ਲਏਗਾ, ਪਰ ਆਪਣੇ ਆਪ ਨੂੰ ਸਮਝਾਉਣਾ ਬੜਾ ਕਠਿਨ ਕਾਰਜ, ਬੜਾ ਕਠਿਨ ਕਾਰਜ। ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਆਪਾਂ ਕਈ ਵਾਰੀ ਆਪਣੇ ਬੱਚਿਆਂ ਨੂੰ ਕਿਸੇ ਗੱਲ 'ਤੇ ਸਮਝਾ ਰਹੇ ਹੁੰਦੇ ਹਾਂ, ਅਤੇ ਬਾਅਦ ਵਿੱਚ ਜਦੋਂ ਆਪਣੇ ਜੀਵਨ 'ਚ ਝਾਤੀ ਮਾਰਦੇ ਹਾਂ, ਕਹਿੰਦੇ ਮੈਂ ਤਾਂ ਇਹ ਕੰਮ ਅਜੇ ਖਤਮ ਕੀਤਾ ਨਹੀਂ, ਮੈਂ ਤਾਂ ਇਹ ਕੰਮ ਅਜੇ ਬੰਦ ਕੀਤਾ ਨਹੀਂ, ਮੈਂ ਆਪਣੇ ਬੱਚਿਆਂ ਨੂੰ ਕਹਿ ਰਿਹਾ। ਆਪਣੇ ਆਪ ਨੂੰ ਜਿੱਤਣਾ, ਇਹ ਸੂਰਮਿਆਂ ਦੀ ਨਿਸ਼ਾਨੀ ਹੈ, ਆਪਣੇ ਆਪ ਨੂੰ ਜਿੱਤਣਾ, ਆਪਣੇ ਅੰਦਰ ਦੇ ਵਿਕਾਰਾਂ 'ਤੇ ਕਾਬੂ ਪਾਉਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਜਿੱਤਣਾ, ਇਹਨਾਂ ਮੁਤਾਬਕ ਨਹੀਂ ਚੱਲਣਾ, ਇਹਨਾਂ ਨੂੰ ਆਪਣੇ ਮੁਤਾਬਕ ਚਲਾਉਣਾ, ਲਾਲਚ ਖਤਮ ਕਰਨਾ ਆਪਣੇ ਅੰਦਰ ਦਾ। ਤਾਂ ਹੀ ਤਾਂ ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਸਾਨੂੰ ਸੋਝੀ ਬਖਸ਼ਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਕਹਿੰਦੇ ਜਿਹੜੇ ਭਗਤ ਜਨ ਨੇ, ਉਹਨਾਂ ਦੀ ਚਾਲ ਦੁਨੀਆਂ ਨਾਲੋਂ ਵੱਖਰੀ ਹੈ, ਨਿਰਾਲੀ ਭਾਵ ਵੱਖਰੀ ਹੈ। ਚਾਲਾਂ ਨਿਰਾਲੀ ਭਗਤਾਂ ਕਰੀ ਬਿਖਮ ਮਾਰਗ ਚੱਲਣਾ, ਉਹ ਬੜੇ ਔਖੇ ਮਾਰਗ 'ਤੇ ਚੱਲਦੇ। ਹੁਣ ਉਹ ਮਾਰਗ ਇਹ ਨਹੀਂ ਕਿ ਸੜਕ ਟੁੱਟੀ ਹੈ ਜੇ ਥੱਲੇ ਪੱਥਰ ਵੱਜਣ ਲੈ ਪੈਰਾਂ 'ਚ ਔਖਾ ਹੁੰਦਾ, ਨਹੀਂ ਉਹ ਇਹ ਮਾਰਗ ਨਹੀਂ ਹੈ, ਉਹ ਅੰਦਰ ਦਾ ਮਾਰਗ ਹੈ, ਆਤਮ ਨੂੰ ਜਿੱਤਣ ਵਾਸਤੇ ਜਾ ਰਿਹਾ। ਚਾਲਾਂ ਨਿਰਾਲੀ ਭਗਤਾਂ ਕਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਉਹ ਆਪਣੇ ਲੋਭ ਨੂੰ, ਆਪਣੇ ਲਾਲਚ ਨੂੰ, ਅਹੰਕਾਰ ਨੂੰ, ਤ੍ਰਿਸ਼ਨਾ ਨੂੰ ਤਿਆਗ ਦੇਣੇ, ਬੜਾ ਔਖਾ ਕਾਰਜ ਹੈ ਸੱਚਮੁੱਚ। ਇਹ ਆਪਣੇ ਆਪ ਨੂੰ ਜਿੱਤਣਾ, ਇਹਨਾਂ ਵਿਕਾਰਾਂ ਨੂੰ ਜਿੱਤਣਾ, ਇਹਨਾਂ ਵਿਕਾਰਾਂ 'ਤੇ ਕਾਬੂ ਪਾਉਣਾ ਬੜਾ ਔਖਾ ਕਾਰਜ। ਅੱਜ ਤਾਂ ਸਾਡੇ ਕੋਲ ਕੋਈ ਬੈਠਾ, ਅਸੀਂ ਬੈਠੇ ਹਾਂ, ਕੋਈ ਬੰਦਾ ਸਾਡੇ ਬਾਰੇ ਕੋਈ ਇੱਦਾਂ ਦੀ ਗੱਲ ਕਰ ਦੇਵੇ, ਸਾਨੂੰ ਉਸ ਵੇਲੇ ਗੁੱਸਾ ਆ ਜਾਂਦਾ, ਅਜੇ ਸਾਡਾ ਆਪਣੇ ਆਪ 'ਤੇ ਕਾਬੂ ਨਹੀਂ ਹੈ, ਕ੍ਰੋਧ ਇੱਕ ਮਿੰਟ ਵਿੱਚ ਆ ਜਾਂਦਾ। ਕਿਸੇ ਦਾ ਭਾਉਣੇ ਜ਼ਿਕਰ ਕੀਤਾ, ਕਿਸੇ ਦਾ ਵਧੀਆ ਪਦਾਰਥ ਵੇਖ ਕੇ, ਕਿਸੇ ਦੀ ਗੱਡੀ ਵੇਖ ਕੇ, ਕਿਸੇ ਦਾ ਮਕਾਨ ਵੇਖ ਕੇ ਸਾਡੇ ਮਨ ਵਿੱਚ ਲੋਭ ਆ ਜਾਂਦਾ, ਲਾਲਚ ਆ ਜਾਂਦਾ ਵੀ ਇਹ ਮੇਰੇ ਕੋਲ ਕਿਉਂ ਨਹੀਂ। ਆਪਣੇ ਆਪ ਨੂੰ ਜਿੱਤਣਾ ਭਾਵ ਦੁਨੀਆਂ ਵਿੱਚ ਜੋ ਰੰਗ ਤਮਾਸ਼ੇ ਨੇ ਉਹਨਾਂ ਤੋਂ ਅਲੱਗ ਹੋ ਜਾਣਾ, ਅਭੇਦ ਆਪਣੇ ਆਪ ਨੂੰ ਕਰ ਲੈਣਾ, ਮਾਇਆ ਦੇ ਵਿੱਚ ਨਹੀਂ ਖਚਤ ਹੋਣਾ, ਮਾਇਆ ਦੇ ਰੰਗ ਤਮਾਸ਼ਿਆਂ ਤੋਂ ਬਚ ਕੇ ਰਹਿਣਾ। ਅਤੇ ਇਹ ਕਾਰਜ ਕਰਨਾ ਜਿਹੜਾ ਜਿਹੜਾ ਇਸ ਕਾਰਜ ਨੂੰ ਕਰੇਗਾ, ਪਾਤਸ਼ਾਹ ਕਹਿੰਦੇ ਨੇ ਉਹੀ ਸੂਰਮ ਹੈ, ਆਤਮ ਜਿਣਾ ਹੈ ਸਗਲ ਵਸ ਤਾਂ ਕਿ ਸਭ ਕੁਝ ਉਹਦੇ ਵਸ ਵਿੱਚ ਆ ਗਿਆ। ਸਗਲ ਦਾ ਮਤਲਬ ਹੁੰਦਾ ਸਾਰਾ ਕੁਝ, ਸਾਰਾ ਕੁਝ ਉਹਦੇ ਵਸ ਵਿੱਚ ਆ ਗਿਆ। ਹੁਣ ਕੋਈ ਐਸੀ ਚੀਜ਼ ਨਹੀਂ ਜਿਹਦੇ ਕਰਕੇ ਉਹਦਾ ਮਨ ਡੋਲ ਜਾਵੇ, ਉਹਨੇ ਆਪਣੇ ਵਸ ਵਿੱਚ ਕਰ, ਵਿਕਾਰਾਂ ਨੂੰ ਉਹਨੇ ਆਪਣੇ ਵਸ ਵਿੱਚ ਕਰ। ਵਿਕਾਰ ਡੋਲਾਉਂਦੇ ਨੇ, ਪਰ ਉਹਨੇ ਵਿਕਾਰਾਂ ਨੂੰ ਵਸ ਵਿੱਚ ਕਰ ਲਿਆ, ਹੁਣ ਉਹ ਵਿਕਾਰਾਂ ਦੇ ਕਾਰਨ ਡੋਲਦਾ ਨਹੀਂ ਹੈ, ਕਿਉਂਕਿ ਉਹ ਸੂਰਮਾ ਹੈ। ਉਹਨੇ ਆਪਣੇ ਇਸ ਡਰ ਦੇ ਉੱਤੇ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਜਿੱਤ ਪ੍ਰਾਪਤ ਕਰ ਲਈ। ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ, ਜਿਹਨੂੰ ਪੂਰਾ ਸਤਿਗੁਰ ਮਿਲ ਗਿਆ, ਇਹ ਅਵਸਥਾ ਉਸੇ ਦੀ ਬਣਦੀ ਹੈ। ਸਿੱਖ ਇਤਿਹਾਸ ਨੂੰ ਪੜ੍ਹੀਏ, ਪੰਚਮ ਪਾਤਸ਼ਾਹ ਜਿਨ੍ਹਾਂ ਦੇ ਸ਼ਬਦ ਦੇ ਵਿਚਾਰ ਨਾਲ ਆਪਾਂ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ, ਅੰਮ੍ਰਿਤਸਰ ਸਾਹਿਬ ਦੀਵਾਨ ਲਗਾ ਕੇ ਬੈਠੇ, ਵੱਡੀ ਗਿਣਤੀ ਵਿੱਚ ਸੰਗਤ ਵੀ ਬੈਠੀ,
ਦੀਵਾਨ ਦੀ ਸਮਾਪਤੀ ਹੋਈ। ਇੱਕ ਵਿਅਕਤੀ ਜੋ ਪਹਿਲੀ ਵਾਰੀ ਸੰਗਤ ਵਿੱਚ ਆ ਕੇ ਪਾਤਸ਼ਾਹ ਨੂੰ ਨਮਸਕਾਰ ਕਰਦਾ ਹੈ ਤੇ ਬੇਨਤੀ ਕਰਦਾ ਹੈ, ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ, ਮੈਨੂੰ ਸਿੱਖੀ ਦੀ ਦਾਤ ਬਖਸ਼। ਪਹਿਲੀ ਵਾਰੀ ਆਇਆ ਪਾਤਸ਼ਾਹ, ਅੱਗੇ ਕਦੇ ਨਹੀਂ ਆਇਆ, ਪਹਿਲੀ ਵਾਰੀ ਦਰਸ਼ਨ ਕੀਤੇ ਨੇ ਪਾਤਸ਼ਾਹ ਦੇ, ਪਹਿਲੀ ਵਾਰੀ ਵਿਚਾਰ ਸਰਵਣ ਕੀਤੇ ਨੇ। ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਕਿ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼। ਪਾਤਸ਼ਾਹ ਪੁੱਛਦੇ ਨੇ, ਭਾਈ ਕਿੱਥੋਂ ਆਇਆ, ਨਾਮ ਕੀ ਹੈ ਤੇਰਾ? ਕਹਿੰਦਾ ਜੀ ਮੇਰਾ ਨਾਮ ਹੈ ਮੰਝ, ਪਿੰਡ ਤੰਗ ਮਾਈ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ। ਕਰਦਾ ਕੀ ਹੈ? ਕਹਿੰਦਾ ਜੀ ਖੇਤੀਬਾੜੀ ਹੈ, ਬੜੀ ਕਿਰਪਾ ਹੈ ਪਿੰਡ ਦਾ ਚੌਧਰੀ ਹੈ ਤੇ ਮੈਂ ਸਖੀ ਸਰਵਰਾਂ ਨੂੰ ਮੰਨਦਾ ਹਾਂ। ਸਖੀ ਸਰਵਰ ਉਸ ਵਕਤ ਇੱਕ ਐਸੀ ਜਮਾਤ ਸੀ ਕਿ ਆਮ ਲੋਕਾਂ ਨੂੰ ਪਹਿਲਾਂ ਸਖੀ ਸਰਵਰ ਬਣਾਇਆ ਜਾਂਦਾ ਸੀ, ਫਿਰ ਆਹਿਸਤਾ ਆਹਿਸਤਾ ਉਹਨਾਂ ਨੂੰ ਇਸਲਾਮ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਸੀ। ਭਾਵ ਚ ਇਸਲਾਮ ਵਿੱਚ ਸ਼ਾਮਿਲ ਹੋਣ ਲਈ ਉਹ ਨਰਸਰੀ ਸੀ, ਆਰੰਭਤਾ ਸੀ। ਇਸਲਾਮ ਵਿੱਚ ਸ਼ਾਮਿਲ ਕਰਨਾ ਹੈ ਜਿਹਨੂੰ, ਉਹਨੂੰ ਸਖੀ ਸਰਵਰ ਬਣਾ ਦੇਣਾ। ਹਰ ਹਫ਼ਤੇ ਉਹਨਾਂ ਦਾ ਇਕੱਠ ਹੁੰਦਾ ਸੀ, ਹਰ ਵੀਰਵਾਰ ਤੇ ਵੀਰਵਾਰ। ਤੇ ਭਾਈ ਮੰਝ ਆਪਣੇ ਇਲਾਕੇ ਦੇ ਸਖੀ ਸਰਵਰਾਂ ਦਾ ਵੀ ਮੁਖੀ ਸੀ, ਉਹ ਸਥਾਨ ਉਹਦੇ ਆਪਣੇ ਘਰ ਵਿੱਚ ਬਣਿਆ ਹੋਇਆ ਸੀ, ਧਰਮ ਦੇ ਵਿੱਚ ਮੁਖੀ ਸੀ ਆਪਣੇ ਇਲਾਕੇ ਦਾ, ਪਿੰਡ ਦਾ ਵੀ ਮੁਖੀ ਸੀ, ਚੌਧਰੀ ਸੀ, ਪੈਸਾ ਬੜਾ ਸੀ, ਨੌਕਰ ਚਾਕਰ ਕੰਮ ਕਰਦੇ ਸਨ। ਹੁਣ ਆਪਣੇ ਕਿਸੇ ਕੰਮ ਲਈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗਿਆ, ਪੰਚਮ ਪਾਤਸ਼ਾਹ ਨੂੰ ਸੁਣਨ ਦਾ ਦੇਖਣ ਦਾ ਮੌਕਾ ਮਿਲ ਗਿਆ, ਬੜਾ ਪ੍ਰਭਾਵਿਤ ਹੋਇਆ ਅਤੇ ਜਾ ਕੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ, ਮੈਨੂੰ ਸਿੱਖੀ ਦੀ ਦਾਤ ਬਖਸ਼। ਜਦੋਂ ਪਾਤਸ਼ਾਹ ਨੇ ਸਾਰਾ ਕੁਝ ਦੱਸਦਾ ਵੀ ਮੈਂ ਆਪਣੇ ਇਲਾਕੇ ਦੇ ਸਖੀ ਸਰਵਰਾਂ ਦਾ ਮੁਖੀ ਵੀ ਹਾਂ, ਪਿੰਡ ਦਾ ਚੌਧਰੀ ਵੀ ਹਾਂ, ਅਤੇ ਪਾਤਸ਼ਾਹ ਕਹਿੰਦੇ ਨੇ ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਭਾਵ ਤੂੰ ਪਹਿਲਾਂ ਹੀ ਇੱਕ ਅਲੱਗ ਤਰ੍ਹਾਂ ਦੇ ਧਰਮ ਨੂੰ ਮੰਨ ਰਿਹਾ। ਇੱਕ ਵਿਅਕਤੀ ਇੱਕ ਸਮੇਂ ਇੱਕ ਧਰਮ ਨਾਲ ਹੀ ਜੁੜਿਆ ਰਿਹਾ ਸੀ, ਕਿਉਂਕਿ ਹਰੇਕ ਧਰਮ ਦੀਆਂ ਖੂਬੀਆਂ ਅਲੱਗ ਅਲੱਗ ਨੇ, ਰੀਤੀ ਰਿਵਾਜ ਰਸਮ ਅਲੱਗ ਅਲੱਗ ਨੇ, ਮਰਿਆਦਾ ਅਲੱਗ ਅਲੱਗ ਹੈ। ਆਪਾਂ ਦੁਨਿਆਵੀ ਤੌਰ 'ਤੇ ਐਗਜ਼ਾਮਪਲ ਸਮਝਣ ਦਾ ਯਤਨ ਕਰੀਏ, ਇੱਕ ਬੱਚਾ ਇੱਕ ਸਮੇਂ ਦੇ ਵਿੱਚ ਇੱਕ ਸਕੂਲ ਦਾ ਸਟੂਡੈਂਟ ਹੋ ਸਕਦਾ, ਜਦੋਂ ਇੱਕ ਸਕੂਲ ਵਿੱਚੋਂ ਦੂਸਰੇ ਸਕੂਲ ਵਿੱਚ ਟ੍ਰਾਂਸਫਰ ਹੋਣਾ ਹੈ ਤਾਂ ਉਹਨੂੰ ਟ੍ਰਾਂਸਫਰ ਸਰਟੀਫਿਕੇਟ ਚਾਹੀਦਾ, ਜਿਹਨੂੰ PC ਕਹਿ ਦਿੰਦੇ, ਉਹ ਸਰਟੀਫਿਕੇਟ ਹੋਏਗਾ ਤਾਂ ਦੂਸਰੇ ਸਕੂਲ 'ਚ ਜਾ ਪਾਏ, ਨਹੀਂ ਤਾਂ ਉਹ ਆਪਣੇ ਸਕੂਲ ਵਿੱਚ ਹੀ ਪੜ੍ਹੇਗਾ। ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਜੋ ਆਪਾਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ, ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ, ਕੋਈ ਵੀ ਇਸਤਰੀ ਜਾਂ ਪੁਰਸ਼ ਜੋ ਕੇਵਲ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ, 10 ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀ ਜੀਵਨ ਅਤੇ ਬਾਣੀ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਜੀਵਨ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਦਸਮ ਪਾਤਸ਼ਾਹ ਦੇ ਖੰਡੇ ਬਾਟੇ ਦੀ ਪਾਹੁਲ ਉੱਪਰ ਨਿਸ਼ਚਾ ਕਰਦਾ ਹੈ, ਭਾਵ ਅੰਮ੍ਰਿਤ ਛਕਦਾ ਹੈ, ਅਤੇ ਆਖਰ 'ਤੇ ਗੱਲ ਲਿਖੀ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ, ਹਰੇਕ ਧਰਮ ਦੀ ਆਪਣੀ ਮਰਿਆਦਾ, ਕਿਸੇ ਧਰਮ ਦਾ ਵਿਰੋਧ ਨਹੀਂ ਹੈ, ਸਾਰੇ ਧਰਮਾਂ ਦਾ ਸਤਿਕਾਰ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜ਼ਿਕਰ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਲਈ ਕੋਈ ਭੇਦਭਾਵ ਨਹੀਂ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਜ਼ਿਕਰ ਕਰ ਰਹੇ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਭਗਤ ਸਾਹਿਬਾਨ ਦੀ ਬਾਣੀ ਵੀ ਦਰਜ ਕੀਤੀ ਗਈ ਜਿਨ੍ਹਾਂ ਨੂੰ ਧਰਮ ਦੇ ਨੇੜੇ ਜਾਣ ਦਾ ਵੀ ਹੱਕ ਨਹੀਂ ਦਿੱਤਾ ਸੀ ਸਮਾਜ ਨੇ, ਵੀ ਉਹ ਧਰਮ ਦਾ ਕੋਈ ਕਾਰਜ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਜਾਤ ਛੋਟੀ ਹੈ, ਪਰ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਨੂੰ ਚੁਣਿਆ। ਕਿਤੇ ਕੋਈ ਭੇਦਭਾਵ, ਕਿਸੇ ਧਰਮ ਨਾਲ ਕੋਈ ਵਿਰੋਧਤਾ ਨਹੀਂ, ਜਿਹੜੇ ਨਾਮ ਸਨਾਤਨ ਮਤ ਵਿੱਚ ਮੰਨੇ ਜਾਂਦੇ ਨੇ ਉਹ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਜਿਹੜੇ ਨਾਮ ਇਸਲਾਮ ਵਾਲੇ ਲੈਂਦੇ ਨੇ ਉਹ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ, ਇੱਥੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ। ਪੰਚਮ ਪਾਤਸ਼ਾਹ ਦਾ ਫੁਰਮਾਨ ਆਪਾਂ ਪੜ੍ਹਦੇ ਹਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾ, ਕੋਈ ਰਾਮ ਕਹਿ ਕੇ ਯਾਦ ਕਰ ਲਵੇ,
ਕੋਈ ਖੁਦਾ ਕਹਿ ਕੇ ਯਾਦ ਕਰ, ਕੋਈ ਫਰਕ ਨਹੀਂ ਪੈਂਦਾ। ਇਹ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਜਗਤ ਦਾ ਧਰਮ ਗ੍ਰੰਥ ਹੈ, ਸਾਂਝੀ ਵਾਲਤਾ ਦਾ ਗ੍ਰੰਥ ਹੈ। ਇੱਥੇ ਕਿਸੇ ਦਾ ਵਿਰੋਧ ਨਹੀਂ ਹੈ, ਸਭ ਦਾ ਸਤਿਕਾਰ ਹੈ। ਪਰ ਜਿਹੜੀ ਗੱਲ ਹੈ ਵੀ ਜਦੋਂ ਆਪਾਂ ਜਿਸ ਧਰਮ ਦੇ ਵਿੱਚ ਹਾਂ, ਉਸ ਧਰਮ ਦੇ ਰੀਤੀ ਰਿਵਾਜ਼ਾਂ ਨੂੰ ਮੰਨਣਾ ਇਹ ਜ਼ਰੂਰੀ ਹੋ ਜਾਂਦਾ। ਉੱਥੋਂ ਦੀ ਮਰਿਆਦਾ, ਉੱਥੋਂ ਦੇ ਰੀਤੀ ਰਿਵਾਜ਼ ਇਹ ਮੰਨਣਾ ਜ਼ਰੂਰੀ ਹੋ ਜਾਂਦਾ। ਇਸ ਕਰਕੇ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਭਾਈ ਮੰਝ ਨੂੰ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਹੁਣ ਭਾਈ ਮੰਝ ਪੰਚਮ ਪਾਤਸ਼ਾਹ ਦੀ ਇਸ ਗੱਲ ਨੂੰ ਸਮਝ ਗਿਆ, ਉਹ ਸਮਝ ਗਿਆ ਪਾਤਸ਼ਾਹ ਕੀ ਕਹਿ ਰਹੇ। ਵਾਪਸ ਆਪਣੇ ਘਰ ਚਲਾ ਜਾਂਦਾ ਹੈ, ਘਰ ਜਾ ਕੇ ਆਪਣੇ ਪਰਿਵਾਰ ਨੂੰ ਇਹ ਫੈਸਲਾ ਸੁਣਾ ਦਿੰਦਾ ਹੈ ਵੀ ਹੁਣ ਮੈਂ ਸਖੀ ਸਰਵਰਾਂ ਵਾਲਾ ਜਿਹੜਾ ਧਰਮ ਹੈ ਉਹ ਛੱਡ ਦਿੱਤਾ, ਮੈਂ ਹੁਣ ਗੁਰੂ ਅਰਜਨ ਦੇਵ ਮਹਾਰਾਜ ਕੋਲ ਜਾ ਕੇ ਉਹਨਾਂ ਦਾ ਸਿੱਖ ਬਣਨਾ ਹੈ। ਆਪਣੇ ਘਰ ਵਿੱਚ ਬਣਿਆ ਉਹ ਅਸਥਾਨ ਢਾ ਦਿੰਦਾ, ਪਿੰਡ ਵਾਲੇ ਵੀ ਨਾਰਾਜ਼ ਹੋ ਜਾਂਦੇ, ਜਿਹੜੇ ਸਖੀ ਸਰਵਰ ਨੇ ਉਹਨਾਂ ਦਾ ਨਾਰਾਜ਼ ਹੋਣਾ ਹੀ ਹੈ, ਪਿੰਡ ਵਾਲੇ ਵੀ ਨਾਰਾਜ਼ ਹੋ ਜਾਂਦੇ ਨੇ। ਹੁਣ ਉਹ ਆਪਣੇ ਪਿੰਡ ਦੀ ਜਿਹੜੀ ਮੁਖੀ ਦੀ ਪਦਵੀ ਹੈ, ਜਿਹੜਾ ਚੌਧਰੀ ਹੈ ਪਿੰਡ ਦਾ, ਉਸ ਪਦਵੀ ਤੋਂ ਵੀ ਲਾਹ ਦਿੰਦੇ, ਕਹਿੰਦੇ ਹੁਣ ਤੂੰ ਸਾਡਾ ਚੌਧਰੀ ਵੀ ਨਹੀਂ ਹੈ, ਸਾਡਾ ਮੁਖੀ ਵੀ ਨਹੀਂ ਹੈ। ਪਰਿਵਾਰ ਵੀ ਵਿਰੋਧ ਕਰਦਾ, ਕਹਿੰਦੇ ਨਹੀਂ, ਇੰਨਾ ਤੇਰਾ ਇੱਥੇ ਸਤਿਕਾਰ ਹੈ, ਤੈਨੂੰ ਕਿਸ ਗੱਲ ਦੀ ਕਮੀ, ਤੂੰ ਕਿਉਂ ਛੱਡਣਾ ਚਾਹੁੰਦਾ ਸਾਰਾ ਕੁਛ। ਕਹਿੰਦਾ ਨਹੀਂ, ਮੈਂ ਹੁਣ ਪੰਚਮ ਪਾਤਸ਼ਾਹ, ਮੈਂ ਉਹਨਾਂ ਦਾ ਸਿੱਖ ਬਣਾ। ਪਰਿਵਾਰ ਦੀ ਵਿਰੋਧਤਾ, ਪਿੰਡ ਵਾਲਿਆਂ ਦੀ ਵਿਰੋਧਤਾ, ਸਖੀ ਸਰਵਰਾਂ ਦੀ ਵਿਰੋਧਤਾ, ਪਰ ਭਾਈ ਮੰਝ ਕਿਸੇ ਦਾ ਵੀ ਕਿਸੇ ਦੀ ਵੀ ਪਰਵਾਹ ਨਹੀਂ ਕਰ। ਉਹਦੇ ਮਨ ਵਿੱਚ ਇੱਕੋ ਗੱਲ ਹੈ ਕਿ ਗੁਰੂ ਦਾ ਸਿੱਖ ਬਣਨਾ ਹੈ। ਉਹਨੇ ਪੰਚਮ ਪਾਤਸ਼ਾਹ ਦੇ ਜੀਵਨ ਵਿੱਚੋਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਹਨੇ ਪੰਚਮ ਪਾਤਸ਼ਾਹ ਦੇ ਕੋਲੋਂ ਬਹੁਤ ਕੁਝ ਸਿੱਖ ਲਿਆ, ਪ੍ਰਭਾਵਿਤ ਹੋਇਆ ਬੜਾ। ਸਾਰਾ ਕੁਝ ਛੱਡ ਕੇ ਆ ਜਾਂਦਾ ਪਾਤਸ਼ਾਹ ਕੋਲ, ਕਹਿੰਦੇ ਮਹਾਰਾਜ ਸਭ ਕੁਝ ਛੱਡ, ਹੁਣ ਮੈਂ ਕੁਝ ਵੀ ਨਹੀਂ, ਹੁਣ ਮੈਨੂੰ ਸਿੱਖੀ ਦੀ ਦਾਤ ਬਖਸ਼। ਪਾਤਸ਼ਾਹ ਭਾਈ ਮੰਝ ਨੂੰ ਸਿੱਖ ਬਣਾ ਲੈਂਦੇ। ਫਿਰ ਬੇਨਤੀ ਕਰਦਾ, ਮਹਾਰਾਜ ਮੇਰੇ ਲਈ ਕੋਈ ਸੇਵਾ ਦੱਸੋ, ਮੈਂ ਕੋਈ ਸੇਵਾ ਕਰਾਂ। ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਲੰਗਰ ਲਈ ਜੰਗਲ ਵਿੱਚੋਂ ਲੱਕੜਾਂ ਵੱਢ ਕੇ ਲਿਆਉਂਦੇ। ਅੱਜ ਕੱਲ੍ਹ ਤਾਂ ਬੜੇ ਇੰਤਜ਼ਾਮ ਨੇ ਨਾ, ਗੈਸਾਂ ਦੇ ਇੰਤਜ਼ਾਮ ਨੇ, ਸਾਰਾ ਕੁਝ ਹੈਗਾ, ਇਲੈਕਟ੍ਰੀਕਲ ਸਿਸਟਮ ਹੈ, ਆਪ ਜੀ ਵੀ ਲੰਗਰ ਦੀ ਸੇਵਾ ਵਿੱਚ ਸ਼ਾਮਿਲ ਹੁੰਦੇ ਹੋ, ਸਭ ਕੁਝ ਬੜਾ ਸੌਖਾ ਹੋ ਗਿਆ। ਪਰ ਪੁਰਾਣਿਆਂ ਸਮਿਆਂ ਦੇ ਵਿੱਚ ਲੱਕੜਾਂ ਜੰਗਲ ਵਿੱਚੋਂ ਵੱਢ ਕੇ ਲਿਆਉਣੀਆਂ ਪੈਂਦੀਆਂ ਸਨ, ਉਹ ਲੱਕੜਾਂ ਬਾਲਣੀਆਂ, ਚੁੱਲ੍ਹੇ ਬਲਣੇ, ਫਿਰ ਲੰਗਰ ਦੀ ਤਿਆਰੀ। ਹੁਣ ਭਾਈ ਮੰਝ ਜਿਹੜਾ ਪਿੰਡ ਦਾ ਚੌਧਰੀ ਸੀ, ਸਖੀ ਸਵਰਾਂ ਦਾ ਮੁਖੀ ਸੀ, ਜਿਹਦੇ ਨੌਕਰ ਚਾਕਰ ਉਹਦੇ ਇੱਕ ਇਸ਼ਾਰੇ 'ਤੇ ਕਈ ਕੰਮ ਕਰਦੇ ਸਨ, ਜਿਹਨੇ ਜ਼ਿੰਦਗੀ 'ਚ ਇੱਦਾਂ ਦਾ ਕੋਈ ਕੰਮ ਨਹੀਂ ਸੀ ਕੀਤਾ, ਉਹ ਪਾਤਸ਼ਾਹ ਦੇ ਇਸ ਹੁਕਮ ਨੂੰ ਪ੍ਰਵਾਨ ਕਰ। ਪਾਤਸ਼ਾਹ ਨੇ ਕਿਹਾ ਵੀ ਭਾਈ ਮੰਝ ਲੱਕੜਾਂ ਵੱਢ ਕੇ ਲੈ ਕੇ ਆਉਣੀ, ਸੱਤ ਵਚਨ ਮਾਰ। ਕੁਹਾੜੀ ਲੈਂਦਾ, ਜੰਗਲ ਵਿੱਚ ਚਲਾ ਜਾਂਦਾ, ਲੱਕੜਾਂ ਵੱਢਦਾ, ਸ਼ਾਮ ਨੂੰ ਉਹਨਾਂ ਲੱਕੜਾਂ ਨੂੰ ਬੰਨ੍ਹ ਕੇ ਆਪਣੇ ਸਿਰ 'ਤੇ ਰੱਖ ਕੇ ਲਿਆ ਕੇ ਲੰਗਰ ਵਿੱਚ ਪਾ ਦੇ, ਸੇਵਾ ਕਰ ਰਿਹਾ। ਇੱਕ ਦਿਨ ਆਪਾਂ ਸਾਰਿਆਂ ਨੇ ਸਾਖੀ ਨੂੰ ਸੁਣਿਆ ਹੋਏਗਾ, ਇੱਕ ਦਿਨ ਐਸਾ ਆਇਆ, ਮੌਸਮ ਖਰਾਬ ਹੋ ਗਿਆ, ਬੱਦਲ ਬਣ ਗਏ, ਦਿਨ ਵੇਲੇ ਹੀ ਹਨੇਰਾ ਹੋ ਗਿਆ। ਹੁਣ ਭਾਈ ਮੰਝ ਲੱਕੜਾਂ ਲੈ ਕੇ ਆ ਰਿਹਾ, ਸਿਰ 'ਤੇ ਲੱਕੜਾਂ ਰੱਖੀਆਂ ਹੋਈਆਂ ਨੇ, ਹਨੇਰੇ ਵਿੱਚ ਰਾਹ ਭੁੱਲ ਜਾਂਦਾ, ਹਨੇਰੇ ਕਰਕੇ ਪਤਾ ਵੀ ਨਹੀਂ ਲੱਗਦਾ, ਇੱਕ ਖੂਹ ਵਿੱਚ ਡਿੱਗ ਜਾਂਦਾ। ਹੁਣ ਖੂਹ ਵਿੱਚ ਡਿੱਗਿਆ, ਸਿਰ 'ਤੇ ਲੱਕੜਾਂ ਪਈਆਂ ਨੇ, ਉੱਚੀ ਉੱਚੀ ਵਾਹਿਗੁਰੂ ਦਾ ਜਪ ਕਰ ਰਿਹਾ, ਕੋਲੋਂ ਕੋਈ ਵਿਅਕਤੀ ਲੰਘਦਾ ਹੈ, ਉਹ ਵੇਖਦਾ, ਆਵਾਜ਼ ਸੁਣਦਾ, ਅਤੇ ਉਹ ਜਾ ਕੇ ਗੁਰੂ ਸਾਹਿਬ ਨੂੰ ਖਬਰ ਦਿੰਦਾ ਕਿ ਮਹਾਰਾਜ ਤੁਹਾਡਾ ਕੋਈ ਬੰਦਾ ਖੂਹ ਵਿੱਚ ਡਿੱਗਿਆ। ਹੁਣ ਭਾਈ ਮੰਝ ਲੇਟ ਵੀ ਹੋ ਗਿਆ ਸੀ, ਪਹੁੰਚਿਆ ਵੀ ਨਹੀਂ ਸੀ, ਸਾਰੇ ਇਸ ਗੱਲ ਨੂੰ ਸੋਚ ਰਹੇ ਸਨ ਵੀ ਮੌਸਮ ਵੀ ਖਰਾਬ ਹੈ। ਹੁਣ ਉੱਥੇ ਪਾਤਸ਼ਾਹ ਕੁਝ ਗੁਰਸਿੱਖਾਂ ਨੂੰ ਲੈ ਕੇ ਆਪ ਜਾਂਦੇ ਨੇ, ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ
ਆਪ ਭਾਈ ਮੰਝ ਦੇ ਕੋਲ ਉੱਥੇ ਜਾਂਦੇ ਨੇ ਜਿੱਥੇ ਖੂਹ ਵਿੱਚ ਭਾਈ ਮੰਝ ਡਿੱਗੇ। ਬੜੀ ਵੱਡੀ ਗੱਲ ਹੈ ਸਤਸੰਗ। ਆਪਾਂ ਅੱਜ ਦੁਨਿਆਵੀ ਤੌਰ 'ਤੇ ਦੇਖੀਏ, ਕੋਈ ਵਿਅਕਤੀ ਕਿਸੇ ਵੀ, ਅੱਜ ਬੜੇ ਤਰ੍ਹਾਂ ਦੇ ਧਰਮ ਦੇ ਆਗੂ ਬਣੇ ਨੇ, ਬੜੇ ਗੁਰੂ ਬਣੇ ਨੇ, ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਵਿਅਕਤੀ ਹੋਵੇ, ਉਹ ਗੁਰੂ ਕਦੇ ਵੀ ਆਪ ਨਹੀਂ ਜਾਏਗਾ ਜੋ ਮੌਜੂਦਾ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ। ਆਪਣੇ ਲੋਕਾਂ ਨੂੰ ਭੇਜੇਗਾ ਵੀ ਜਾਓ ਉੱਥੇ, ਪਾਤਸ਼ਾਹ ਆਪ। ਭਾਈ ਮੰਝ ਨੂੰ ਗੁਰਸਿੱਖ ਆਵਾਜ਼ ਦਿੰਦੇ ਨੇ, ਭਾਈ ਮੰਝ ਜੀ ਲੱਕੜਾਂ ਥੱਲੇ ਸੁੱਟੋ ਅਤੇ ਉੱਪਰ ਆ ਜਾਓ ਰੱਸਾ ਪਾ ਲੈ ਕੇ। ਕਹਿੰਦੇ ਨਹੀਂ, ਪਹਿਲਾਂ ਲੱਕੜਾਂ ਬਾਹਰ ਭੇਜੋ, ਲੱਕੜਾਂ ਦੀ ਲੋੜ ਹੈ। ਪਹਿਲਾਂ ਲੱਕੜਾਂ ਬਾਹਰ ਕਢਵਾਈਆਂ, ਫਿਰ ਰੱਸੇ ਦੇ ਨਾਲ ਲਟਕ ਕੇ ਭਾਈ ਮੰਝ ਜੀ ਆਪ ਬਾਹਰ ਆਏ ਖੂਹ ਵਿੱਚੋਂ। ਅਤੇ ਅੱਗੇ ਜਦੋਂ ਆ ਕੇ ਭਾਈ ਮੰਝ ਜੀ ਬਾਹਰ ਵੇਖਦੇ ਨੇ ਕਿ ਪੰਚਮ ਪਾਤਸ਼ਾਹ ਆਪ ਖੜ੍ਹੇ ਹੋਏ ਨੇ, ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਪਾਤਸ਼ਾਹ ਤੁਸੀਂ ਮੇਰੇ ਲਈ ਆਇਓ, ਬੜੇ ਭਾਵੁਕ ਹੋ ਜਾਂਦੇ ਨੇ ਭਾਈ ਮੰਝ ਜੀ। ਕਮਾਲ, ਪਾਤਸ਼ਾਹ ਤੁਸੀਂ ਮੇਰੇ ਲਈ ਆਓ, ਚਰਨੀ ਪੈ ਜਾਂਦਾ ਪਾਤਸ਼ਾਹ। ਪਾਤਸ਼ਾਹ ਗਲਵੱਕੜੀ ਵਿੱਚ ਲੈਂਦੇ ਅਤੇ ਭਾਈ ਮੰਝ ਬਾਰੇ ਗੱਲ ਕਹਿੰਦੇ ਨੇ, ਮੰਝ ਪਿਆਰਾ ਗੁਰੂ ਕੋ ਗੁਰੂ, ਮੰਝ ਪਿਆਰਾ ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰ। ਬੋਹ ਥਾ ਦਾ ਮਤਲਬ ਹੁੰਦਾ ਜਹਾਜ਼, ਬੋਹ ਥਾ। ਕਹਿੰਦੇ ਮੰਝ ਗੁਰੂ ਦਾ ਜਹਾਜ਼ ਹੈ, ਜਿਵੇਂ ਕਿਸੇ ਦਰਿਆ ਨੂੰ ਪਾਰ ਕਰਨ ਲਈ ਕੋਈ ਬੇੜੀ ਵਿੱਚ ਜਹਾਜ਼ ਵਿੱਚ ਬੈਠਦਾ ਹੈ, ਐਵੇਂ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇਹ ਮੰਝ ਇੱਕ ਜਹਾਜ਼ ਦਾ ਰੂਪ ਹੈ। ਜਿਹੜਾ ਇਸ ਮੰਝ ਰੂਪੀ ਜਹਾਜ਼ ਦੇ ਨਾਲ ਜੁੜੇਗਾ, ਇਹਦੇ ਵਿੱਚ ਬੈਠੇਗਾ, ਉਹ ਪਾਰ ਹੋ ਜਾਏਗਾ। ਜਗ ਲੰਘਣ ਹਾਰ, ਇਹਨਾਂ ਸਤਿਕਾਰ ਕਰਦੇ ਨੇ ਪਾਤਸ਼ਾਹ ਭਾਈ ਮੰਝ। ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਭੱਟ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਭੱਟ ਸਾਹਿਬਾਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਲਯੁਗ ਜਹਾਜ਼ ਅਰਜਨ ਗੁਰੂ ਕਹਿ ਕੇ ਸੰਬੋਧਨ ਕਰਦੇ ਕਿ ਇਸ ਸਮੇਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇੱਕ ਜਹਾਜ਼ ਦੀ ਨਿਆਈ। ਜਦੋਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਜੇ ਬੜੇ ਛੋਟੇ ਨੇ, ਆਪ ਜੀ ਦੇ ਨਾਨਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਨੇ, ਅਤੇ ਆਪ ਰਿੜਦੇ ਰਿੜਦੇ ਪਾਤਸ਼ਾਹ ਦੇ ਜਿੱਥੇ ਵਿਰਾਜਮਾਨ ਨੇ ਗੁਰਤਾ ਗੱਦੀ 'ਤੇ ਉੱਥੇ ਪਹੁੰਚਦੇ ਨੇ ਅਤੇ ਉੱਥੇ ਚੜ੍ਹਨ ਦਾ ਯਤਨ ਕਰਦੇ ਨੇ, ਕੋਸ਼ਿਸ਼ ਕਰਦੇ ਨੇ। ਅਤੇ ਮਾਤਾ ਭਾਨੀ ਜੀ ਜੋ ਗੁਰੂ ਅਰਜਨ ਦੇ ਮਾਤਾ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਨੇ, ਉਹ ਚੁੱਕਦੇ ਨੇ ਵੀ ਨਹੀਂ, ਇੱਥੇ ਉੱਪਰ ਨਹੀਂ ਬੈਠਣਾ, ਇਹ ਤਖ਼ਤ ਗੁਰੂ ਦਾ ਹੈ। ਅਤੇ ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਚਪਨ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਦੋਹਿਤਾ ਬਾਣੀ ਕਾ ਬੋਹਿਥਾ, ਇੱਥੇ ਬੋਹਿਤਾ ਸ਼ਬਦ ਫਿਰ ਜਹਾਜ਼ ਲਈ ਕਿ ਦੋਹਿਤਾ ਬਾਣੀ ਕਾ ਬੋਹਿਥਾ ਕਹਿ ਕੇ ਨਿਵਾਜਦੇ ਨੇ। ਅਤੇ ਸੱਚਮੁੱਚ ਬਾਣੀ ਕੇ ਬੋਹਿਤ ਬਣਦੇ ਨੇ ਪੰਚਮ ਪਾਤਸ਼ਾਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਦੇ ਨੇ, ਬਾਣੀ ਦੀ ਰਚਨਾ ਕਰਦੇ ਨੇ। ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਆਪਾਂ ਅੱਜ ਜਿਹੜਾ ਸ਼ਬਦ ਵਿਚਾਰ ਰਹੇ ਹਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਅਤੇ ਭਾਈ ਮੰਝ ਨੂੰ ਪਾਤਸ਼ਾਹ ਇਹਨਾਂ ਮਾਨ ਬਖਸ਼ਦੇ, ਇਹਨਾਂ ਮਾਨ ਬਖਸ਼ਦੇ। ਅਤੇ ਭਾਈ ਮੰਝ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਗੁਰੂ ਦੇ ਨਾਮ ਰੰਗ ਵਿੱਚ ਰੰਗੇ ਗਏ ਨੇ ਅਤੇ ਇੱਕ ਸੂਰਮੇ ਵਾਲਾ ਕਾਜ ਕੀਤਾ। ਆਪਣੀ ਏਡੀ ਬਣੀ ਹੋਈ ਪੁਜੀਸ਼ਨ ਨੂੰ, ਆਪਣੇ ਰੁਤਬੇ ਨੂੰ ਛੱਡ ਦੇਣਾ, ਪਰਿਵਾਰ ਨੂੰ ਛੱਡ ਦੇਣਾ, ਪਿੰਡ ਦੀ ਚੌਧਰ ਪੁਣੇ ਨੂੰ ਛੱਡ ਦੇਣਾ, ਉੱਥੋਂ ਦੇ ਮੁਖੀ ਨੇ ਸਭ ਕੁਝ ਛੱਡ ਦਿੱਤਾ, ਆਪਣੇ ਆਪ ਦੇ ਆਤਮ ਜਣਾ, ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਕਹਿੰਦੇ ਨਹੀਂ, ਮੈਂ ਹੁਣ ਗੁਰੂ ਦਾ ਸਿੱਖ ਬਣਨਾ। ਉਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ, ਦੁਨੀਆਂ ਦੇ ਰੁਤਬੇ ਜਿਹੜੇ ਨੇ ਸਾਰੇ ਉਹਨਾਂ ਨੇ ਛੱਡ ਦਿੱਤੇ। ਇਹ ਇੱਕ ਸੂਰਮੇ ਦੀ ਗੱਲ, ਇੱਕ ਸੂਰਮਾ ਹੀ ਕਰ ਸਕਦਾ, ਐਡਾ ਵੱਡਾ ਕਾਰਜ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ। ਭਾਈ ਮੰਝ ਜੀ ਸੂਰਮੇ ਨੇ, ਉਹਨਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ ਕਰ, ਜਾਂ ਕੋ ਹਰ ਰੰਗ ਲਾਗੋ ਇਸ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ। ਆਪਾਂ ਸਿੱਖ ਇਤਿਹਾਸ ਵਿੱਚੋਂ ਐਸੀਆਂ ਹੋਰ ਬਹੁਤ ਐਗਜ਼ਾਮਪਲ, ਬਹੁਤ ਉਦਾਹਰਣਾਂ ਦੇਖ ਸਕਦੇ ਜਿਨ੍ਹਾਂ ਨੇ ਇੱਕ ਵਾਰ ਗੁਰੂ ਨਾਲ ਸਾਂਝ ਪਾ ਲਈ, ਜਿਹਨੂੰ ਗੁਰੂ ਦੇ ਨਾਮ ਦਾ ਰੰਗ ਲੱਗ ਗਿਆ, ਉਹਨਾਂ ਵਰਗਾ ਸੂਰਮਾ ਹੋਰ ਕੋਈ ਨਹੀਂ। ਅਨੰਦਪੁਰ ਸਾਹਿਬ ਸ਼ਹਿਰ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ,
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਸ਼ਮਣਾਂ ਨੇ ਸ਼ਹਿਰ ਨੂੰ ਘੇਰ ਲਿਆ। ਗੁਰੂ ਸਾਹਿਬ ਦੇ ਕੋਲ ਬਹੁਤ ਥੋੜ੍ਹੇ ਜਿਹੇ ਗੁਰਸਿੱਖ ਨੇ, ਬਾਹਰ 10 ਲੱਖ ਦੀ ਗਿਣਤੀ ਦੀ ਫੌਜ ਆ, ਸਾਰਾ ਸ਼ਹਿਰ ਘੇਰ ਲਿਆ, ਬੜਾ ਲੰਬਾ ਸਮਾਂ ਘੇਰਾ ਪਿਆ। ਹੁਣ ਦੁਸ਼ਮਣ ਦਾ ਇਹ ਯਤਨ ਹੈ ਕਿ ਅਸੀਂ ਕਿਸੇ ਤਰੀਕੇ ਸ਼ਹਿਰ ਦੇ ਵਿੱਚ ਦਾਖਲ ਹੋ ਜਾਈਏ, ਸ਼ਹਿਰ ਦੇ ਗੇਟ ਨੂੰ ਦਰਵਾਜ਼ੇ ਨੂੰ ਭੰਨ ਕੇ ਅੰਦਰ ਵੜ ਜਾਈਏ, ਪਰ ਉਹ ਨਹੀਂ ਆਪਣੇ ਯਤਨ ਵਿੱਚ ਕਾਮਯਾਬ ਹੋ ਪਾਉਂਦੇ, ਕਿਉਂਕਿ ਗੁਰੂ ਸਾਹਿਬ ਦੇ ਗੁਰਸਿੱਖ ਬੜੇ ਮੁਸਤੈਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਨੇ। ਹੁਣ ਦੁਸ਼ਮਣ ਨੇ ਇਹ ਫੈਸਲਾ ਕੀਤਾ ਵੀ ਇਸ ਦਰਵਾਜ਼ੇ ਨੂੰ ਭੰਨਣ ਦੇ ਲਈ, ਤੋੜਨ ਦੇ ਲਈ ਇੱਕ ਹਾਥੀ ਨੂੰ ਭੇਜਿਆ, ਹਾਥੀ ਨੂੰ ਸ਼ਰਾਬ ਪਿਆ ਦਿੱਤੀ। ਜਦੋਂ ਹਾਥੀ ਨੇ ਸ਼ਰਾਬ ਪੀਤੀ ਹੋਏਗੀ, ਉਹਦੇ ਮੱਥੇ 'ਤੇ ਢਾਲਾਂ ਬੰਨ ਦਿੱਤੀਆਂ ਵੀ ਉਹ ਜਾ ਕੇ ਗੇਟ ਦੇ ਵਿੱਚ ਆਪਣਾ ਮੱਥਾ ਮਾਰੇਗਾ, ਜਦੋਂ ਜ਼ੋਰ ਦੀ, ਹਾਥੀ ਬੜਾ ਤਾਕਤਵਰ ਹੈ, ਅਤੇ ਦਰਵਾਜ਼ਾ ਟੁੱਟ ਜਾਏਗਾ, ਹਾਥੀ ਅੰਦਰ ਜਦੋਂ ਵੜ ਜਾਏਗਾ ਪਿੱਛੇ ਸਾਡੀ ਫੌਜ ਵੀ ਵੜ ਜਾਏਗੀ, ਕਿਲ੍ਹੇ ਵਿੱਚ ਦਾਖਲ ਹੋ ਜਾਵਾਂਗੇ, ਸ਼ਹਿਰ ਵਿੱਚ ਦਾਖਲ ਹੋ ਜਾਵਾਂਗੇ। ਹੁਣ ਜਦੋਂ ਵੀ ਕਿਤੇ ਕੋਈ ਜੰਗ ਲੱਗੀ ਹੁੰਦੀ ਹੈ ਨਾ, ਅੱਜ ਦੇ ਸਮੇਂ ਵਿੱਚ ਵੀ ਪੁਰਾਣੇ ਸਮੇਂ ਵਿੱਚ ਵੀ, ਇੱਕ ਦੂਸਰੇ ਦੇ ਸੂਹੇ ਹੁੰਦੇ ਨੇ। ਪਾਤਸ਼ਾਹ ਦੇ ਇੱਕ ਸੂਹੇ ਨੇ ਆ ਕੇ ਖਬਰ ਦਿੱਤੀ, ਮਹਾਰਾਜ ਦੁਸ਼ਮਣ ਕੱਲ੍ਹ ਇੱਕ ਹਾਥੀ ਨੂੰ ਸ਼ਰਾਬ ਪੈ ਕੇ ਲੈ ਕੇ ਆ ਰਹੇ, ਦਰਵਾਜ਼ਾ ਤੋੜ ਰਹੇ। ਪਾਤਸ਼ਾਹ ਮੁਸਕਰਾਏ, ਪਾਤਸ਼ਾਹ ਦੇ ਕੋਲ ਇੱਕ ਗੁਰਸਿੱਖ ਬੈਠਾ ਸੀ, ਉਹਦਾ ਨਾਮ ਸੀ ਭਾਈ ਦੁਨੀ ਚੰਦ। ਉਹ ਬੜਾ ਭਾਰਾ ਸੀ ਸਰੀਰ ਦਾ। ਪਾਤਸ਼ਾਹ ਕਹਿੰਦੇ ਉਹਨਾਂ ਦੇ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਦੁਨੀ ਚੰਦ ਕਰੇਗਾ, ਕਿਉਂਕਿ ਭਾਰਾ ਸੀ। ਦੁਨੀ ਚੰਦ ਘਬਰਾ ਗਿਆ, ਇਹ ਮੇਰੇ ਨਾਲ ਕੀ ਕਰਨ ਲੱਗੇ ਨੇ ਪਾਤਸ਼ਾਹ, ਮੈਂ ਉਸ ਹਾਥੀ ਦਾ ਮੁਕਾਬਲਾ ਕਿਵੇਂ ਕਰ ਲਵਾਂ, ਡਰ ਗਿਆ। ਕਿਉਂਕਿ ਅੰਦਰ ਨਾਮ ਨਹੀਂ ਹੈ, ਆਪਾਂ ਹੁਣੇ ਜ਼ਿਕਰ ਕਰ ਰਹੇ ਸੀ ਵੀ ਅੰਦਰੂਨੀ ਤੌਰ 'ਤੇ ਜਿਹੜਾ ਮਜ਼ਬੂਤ ਹੈ ਉਹ ਸੂਰਮਾ ਹੈ। ਗੁਰੂ ਦੇ ਕੋਲ ਰਹਿ ਕੇ ਵੀ ਉਹ ਉਸ ਖੂਬੀ ਨੂੰ ਪ੍ਰਾਪਤ ਨਹੀਂ ਕਰ ਪਾਏ, ਉਹ ਰਾਤੋ ਰਾਤ ਭੱਜ ਗਿਆ, ਮੌਤ ਹੋ ਗਈ, ਦੀਵਾਰ ਤੋਂ ਛਲਾਂਗ ਮਾਰੀ, ਟੁੱਟ ਗਈ ਲੱਤ, ਸੱਪ ਨੇ ਡੰਗਿਆ, ਮਰ ਗਿਆ। ਸਵੇਰੇ ਪਤਾ ਲੱਗਾ ਜਦੋਂ ਹਾਥੀ ਨੇ ਆਉਣਾ ਸੀ ਕਿ ਮਹਾਰਾਜ ਦੁਨੀ ਚੰਦ ਤਾਂ ਭੱਜ ਗਿਆ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਸਾਡਾ ਬੱਬਰ ਸ਼ੇਰ ਬਚਿੱਤਰ ਸਿੰਘ ਮੁਕਾਬਲਾ ਕਰੇਗਾ ਹਾਥੀ ਦਾ। ਹੁਣ ਬਚਿੱਤਰ ਸਿੰਘ ਸਰੀਰ ਦਾ ਬੜਾ ਕਮਜ਼ੋਰ ਜਿਹਾ ਹੈ, ਬਚਿੱਤਰ ਸਿੰਘ ਉਸੇ ਵੇਲੇ ਤਿਆਰ ਹੋ ਗਿਆ, ਉਸੇ ਵੇਲੇ ਤਿਆਰ ਖੜਾ ਹੋ ਗਿਆ। ਅਤੇ ਨਾਲ ਇੱਕ ਕਹਿੰਦਾ, ਮਹਾਰਾਜ ਇੱਕ ਬੇਨਤੀ ਹੈ, ਤੁਸੀਂ ਮੇਰੇ ਨਾਲ ਨਾ ਇਨਸਾਫ਼ੀ ਕਰ ਰਹੇ ਹੋ। ਸਾਰੇ ਜਣੇ ਹੈਰਾਨ ਹੋਏ ਵੀ ਕਿਹੜੀ ਨਾ ਇਨਸਾਫ਼ੀ ਦੀ ਗੱਲ ਹੋ ਗਈ। ਬਚਿੱਤਰ ਸਿੰਘ ਕਹਿੰਦਾ, ਮਹਾਰਾਜ ਇੱਕ ਪਾਸੇ ਤੁਸੀਂ ਮੈਨੂੰ ਬੱਬਰ ਸ਼ੇਰ ਕਹਿ ਰਹੇ ਹੋ ਅਤੇ ਸਾਹਮਣੇ ਕੇਵਲ ਇੱਕ ਹਾਥੀ, ਆਪ ਜੀ ਦਾ ਆਸ਼ੀਰਵਾਦ ਹੋਵੇ ਇਹੋ ਜਿਹੇ 100 ਹਾਥੀਆਂ ਦਾ ਮੁਕਾਬਲਾ ਮੈਂ ਕਰਾਂ, ਇਹ ਸੂਰਮੇ ਦੀ। ਜਦੋਂ ਅੰਦਰ ਗੁਰੂ ਦੇ ਪ੍ਰੇਮ ਦਾ ਰੰਗ ਹੈ, ਫਿਰ ਸੂਰਮਾ ਹੈ ਮਨੁੱਖ, ਫਿਰ ਸਾਹਮਣੇ ਕੁਝ ਵੀ ਨਹੀਂ, ਕਿਉਂਕਿ ਆਪਣੇ ਆਪ ਨੂੰ ਜਿੱਤ ਲਿਆ ਉਸਨੇ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾ ਕਾ ਸਤਿਗੁਰ ਪੂਰਾ। ਅਤੇ ਭਾਈ ਬਚਿੱਤਰ ਸਿੰਘ ਨੇ ਪੂਰੇ ਸਤਿਗੁਰ ਦੇ ਆਸ਼ੀਰਵਾਦ ਦੇ ਨਾਲ ਉਸ ਹਾਥੀ ਦੇ ਮੱਥੇ ਦੇ ਵਿੱਚ ਜਾ ਕੇ ਨਾਗਨੀ ਬਰਛੀ ਮਾਰੀ, ਹਾਥੀ ਦੇ ਉਹ ਢਾਲਾਂ ਨੂੰ ਪਾੜ ਕੇ ਮੱਥੇ ਦੇ ਵਿੱਚ ਲੱਗੀ ਅਤੇ ਹਾਥੀ ਵਾਪਸ ਆਪਣੀਆਂ ਫੌਜਾਂ 'ਤੇ ਚੜ੍ਹ ਗਈ। ਅੱਜ ਵੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਦੋਂ ਆਪਾਂ ਤਖ਼ਤ ਕੇਸਗੜ੍ਹ ਸਾਹਿਬ ਜਾਂਦੇ ਹਾਂ, ਉੱਥੇ ਉਸ ਨਾਗਨੀ ਦੇ ਦਰਸ਼ਨ ਕਰਾਏ ਜਾਂਦੇ, ਜਿਹੜੀ ਨਾਗਨੀ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ। ਦੂਸਰੇ ਅਤੇ ਆਖਰੀ ਪਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਜਨ ਕੇ ਚਰਨ ਵਸੈ ਮੇਰਾ ਹੀਰਾ ਸੰਗ ਪੁਨੀਤਾ ਦੇਹੀ। ਕਹਿੰਦੇ ਜਨ ਭਾਵ ਸੇਵਕ, ਪਰਮਾਤਮਾ ਦੇ ਸੇਵਕ ਦੇ ਚਰਨ ਭਾਵ ਉਪਦੇਸ਼ ਮੇਰੇ ਹਿਰਦੇ ਵਿੱਚ ਵਸ, ਅਤੇ ਉਸਦੇ ਸੰਗਤ ਨਾਲ ਮੇਰੀ ਦੇਹੀ ਪਵਿੱਤਰ ਹੋ ਗਈ। ਸੰਗ ਪੁਨੀਤਾ ਦੇਹੀ, ਪੁਨੀਤ ਭਾਵ ਪਵਿੱਤਰ, ਦੇਹੀ ਸਰੀਰ ਪਵਿੱਤਰ ਹੋ ਗਿਆ। ਜਦੋਂ ਗੁਰੂ ਦੇ ਉਪਦੇਸ਼, ਜਿਹੜਾ ਪਰਮਾਤਮਾ ਦਾ ਸੇਵਕ ਹੈ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸ ਗਿਆ ਤੇ ਫਿਰ ਇਹ ਦੇਹੀ ਪਵਿੱਤਰ ਹੋ ਗਈ, ਅੰਦਰ ਗੁਣ ਆ ਗਏ, ਪਰਮਾਤਮਾ ਦੇ ਨਾਮ ਦਾ ਰੰਗ ਆ ਗਿਆ। ਜਨ ਕੇ ਚਰਨ ਵਸਹਿ ਮੇਰੇ ਹੀਰਾ ਹੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ।
ਕਹਿੰਦੇ ਮੈਨੂੰ ਹੇ ਵਾਹਿਗੁਰੂ ਆਪਣੇ ਸੇਵਕ ਦੇ ਚਰਨਾਂ ਦੀ ਧੂੜ ਬਣਾ ਦੇ। ਮੈਂ ਸੇਵਕ ਦੇ ਚਰਨਾਂ ਵਿੱਚ ਜਾ ਪਹੁੰਚਾ, ਇਹ ਗੁਣ ਭਰ ਦਿਓ। ਜਦੋਂ ਚਰਨ ਧੂੜ ਦਾ ਆਪਾਂ ਜ਼ਿਕਰ ਕਰਦੇ ਹਾਂ ਨਾ, ਭਾਵ ਨਿਮਰਤਾ, ਹੋਮੇ ਨਾ ਰਹਿ ਜਾਏ ਕੋਈ, ਨਿਮਰਤਾ ਆ ਜਾਏ, ਜਾ ਕੇ ਗੁਰਸਿੱਖਾਂ ਦੇ ਚਰਨਾਂ ਵਿੱਚ ਪਹੁੰਚ, ਜੋ ਦਿਸਾ ਗੁਰਸਿੱਖੜਾ ਦਿਸ ਨਿਮ ਨਿਮ ਲੱਗ ਹੋ ਪਾਈ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦਿਓ, ਇਹ ਕਿਰਪਾ ਕਰੋ ਮੇਰੇ। ਹੇ ਕਿਰਪਾ ਦੇ ਖਜ਼ਾਨੇ ਜਨ ਕੀ ਧੂੜ ਦੇ ਹੋ, ਕਿਰਪਾ ਨਿਧ ਨਿਧ ਮਤਲਬ ਖਜ਼ਾਨਾ, ਹੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਹੇ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਗੁਰੂ ਦੇ ਆਪਣੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਾ ਦਿਓ। ਨਾਨਕ ਕਹਿ ਸੁੱਖ ਇਹੀ, ਮੇਰੇ ਲਈ ਇਹੀ ਸੁੱਖ ਹੈ, ਇਸ ਤੋਂ ਵੱਡਾ ਸੁੱਖ ਹੋਰ ਕੋਈ ਨਹੀਂ ਹੈ। ਜਦੋਂ ਇਹ ਅਵਸਥਾ ਬਣ ਆਏਗੀ, ਇਹ ਅਵਸਥਾ ਇੱਕ ਸੂਰਮੇ ਦੀ ਅਵਸਥਾ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਆਪਣੇ ਅੰਦਰੋਂ ਠਾਕੁਰ ਗਾਈਆ ਆਤਮ ਰੰਗ, ਆਪਣੇ ਅੰਦਰੋਂ ਆਪਣੇ ਮਨੋ ਆਪਣੇ ਦਿਲੋਂ ਆਪਣੀ ਆਤਮਾ ਦੇ ਨਾਲ ਜਦੋਂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਹੈ, ਉਹਦੇ ਅੰਦਰ ਨਾਮ ਦਾ ਰੰਗ ਲੱਗ ਜਾਂਦਾ ਹੈ, ਅਤੇ ਉਹਦੇ ਵਰਗਾ ਸੂਰਮਾ ਹੋਰ ਕੋਈ ਨਹੀਂ ਹੈ। ਅਤੇ ਉਹ ਫਿਰ ਜਦੋਂ ਪਰਮਾਤਮਾ ਕੋਲੋਂ ਇਹ ਦਾਤ ਮੰਗਦਾ ਹੈ ਕਿ ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਕਹਿੰਦੇ ਇਸ ਤੋਂ ਵੱਡਾ ਸੁੱਖ ਮੇਰੇ ਲਈ ਹੋਰ ਕੋਈ ਨਹੀਂ ਹੈ। ਆਪਾਂ ਸਾਰਿਆਂ ਨੇ ਅੱਜ ਇਸ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕੀਤਾ ਹੈ। ਜੋ ਉਪਦੇਸ਼ ਇਸ ਸ਼ਬਦ ਵਿੱਚੋਂ ਸਾਨੂੰ ਪ੍ਰਾਪਤ ਹੋ ਰਿਹਾ ਹੈ, ਉਸ ਉਪਦੇਸ਼ ਨੂੰ ਸਮਝੀਏ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਐਸੇ ਗੁਣ ਬਖਸ਼ ਦਿਓ, ਸਾਨੂੰ ਵੀ ਚਰਨਾਂ ਦੀ ਧੂੜ ਵਿੱਚ ਜੋੜ ਲਓ। ਸੱਚ ਜਾਣੇ ਜਦੋਂ ਇਹ ਅਰਦਾਸ ਬੇਨਤੀ ਜੋਤੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ, ਨਾਨਕ ਘਰ ਭਰਾ ਵਾਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਓ ਅਨੰਦ ਸਾਹਿਬ ਜੀ ਦੀਆਂ 6 ਕੁੜੀਆਂ ਦਾ ਜਾਪ ਕਰੀਏ, ਉਪਰੰਤ ਅਰਦਾਸ ਤੇ ਸਮਾਪਤੀ ਹੈ ਜੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਣੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸਭਾ, ਘਰ ਸਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਏ, ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਪੈ ਸੁਖੋ, ਤਿਤ ਘਰ ਅਨਹਦ ਵਾਜੇ, ਅਣਦ ਸੁਣੋ ਬੁਢਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ, ਸਲੋ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਆਈ ਦਾਇਆ, ਖੇਲਿਆ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ,

ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੈ ਧਾਏ। ਸਭ ਤਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈਂ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਰਿਆਂ ਭੁਗਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ।

ਲਾਹੌਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਰਹਿਮਤ ਹੋਈ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸੋਦਾ ਰਹਿਰਾ ਸਾਹਿਬ, ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ, ਹੁਕਮਨਾਮੇ ਦੀ ਵਿਚਾਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ, ਆਪ ਜੀ ਦਾ ਪਵਿੱਤਰ ਫਰਮਾਨ ਹੈ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਘਰ ਦੇ ਚਰਨ ਸੇਵਕ ਬੱਸੀ ਜਸ ਕਿਰਨਜੀਤ ਕੌਰ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ, ਜਿਨ੍ਹਾਂ ਨੂੰ ਆਪ ਜੀ ਨੇ ਨੌਕਰੀਆਂ ਬਖਸ਼ਿਸ਼ ਕੀਤੀਆਂ ਹਨ, ਸਤਿਗੁਰੂ ਜੀ ਜੋਬ ਬਖਸ਼ਿਸ਼ ਕੀਤੀ ਹੈ, ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਜੋ ਕੱਲ੍ਹ ਤੋਂ ਸਤਿਗੁਰੂ ਜੀ ਜੋਬ ਪ੍ਰਾਰੰਭ ਕਰਨੀ ਹੈ, ਆਪ ਕਿਰਪਾ ਕਰਕੇ ਸਤਿਗੁਰੂ ਜੀ ਉਹ ਤਰੱਕੀਆਂ ਬਖਸ਼ਿਸ਼ ਕਰਨੀਆਂ, ਹਰ ਭਾਵ ਰੱਖਿਆ ਕਰਨੀ, ਮੇਰਾ ਪਰਿਆ ਸੀਸ 'ਤੇ ਹੱਥ ਰੱਖਣਾ, ਕਾਰਜਾਂ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਬੇਨਤ ਮਾਇਆ ਅਰਦਾਸ ਹੋਈ, ਖਜ਼ਾਨੇ ਭਰਪੂਰ ਕਰਨੇ, ਸਤਿਗੁਰੂ ਜੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਦੇਸ਼ ਕੌਮ ਦਾ ਪਿਆਰ ਬਖਸ਼ਣਾ, ਹਰ ਭਾਵ ਰੱਖਿਆ ਕਰਨੀ, ਲੰਮੀਆਂ ਆਈਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀਓ ਆਪ ਜੀ ਦੇ ਘਰ ਦੇ ਚਰਨ ਸੇਵਕ ਜੋਤੀ ਆਲੂਵਾਲੀਆ, ਸਤਿਗੁਰੂ ਜੀਓ ਜੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਿਆ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਸੇਵਕ ਪਰਿਵਾਰ ਦੀ ਅਰਦਾਸ ਬੇਨਤੀ, ਦਰ 'ਤੇ ਪ੍ਰਵਾਨ ਕਰਨੀ, ਬੱਚੀ ਦੀ ਲੰਮੀ ਆਯੂ

ਸੇਵੀਏ ਅਹਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਏ ਤੁਧ ਡਿਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੀ, ਚੌਕੀ ਚੌਗਿਰਦ ਹਮਾਰੀ। ਰਾਮ ਨਾਮ ਮਨ ਲਾਗਾ, ਜਮਲ ਜਾਈ ਕਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੀ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਵਿਨਾਸੀ। ਤਾਂ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ। ਜਾਂ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਬਉ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ, ਇਹ ਕਾਲ ਵਿਲਾਈ ਰਹਾਓ। ਰਾਖ ਲੀਏ ਤਿਨ ਰਖਨਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਬਾਰੀ ਜਿਤ ਸੋਹਿਲੈ, ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸਤੜੀਆਂ, ਜੇ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਜਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਬੜਾਈ ਤੋਈ ਰਹਾਉ। ਬਿਸੋਏ ਚਸਿਆਂ ਘੜੀਆਂ ਪਹਿਰਾਂ, ਥਿਤੀ ਵਾਰੀ ਮਹ ਹੋਆ। ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕੇਤੇ ਵੇਸ। ਰਾਖ ਧਨਾਸਰੀ ਮਹੱਲਾ ਪਹਿਲਾ।

ਬੁਲੰਤ ਜੋਤੀ ਕੈਸੀ ਆਰਤੀ ਹੋਈ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ

ਕਿਸਦਾ ਚਾਨਣ ਸਾਹਮਣੇ ਚਾਨਣ ਹੋਈ, ਗੁਰਸਾਖੀ ਜੋਤ ਪ੍ਰਗਟ ਹੋਈ, ਜੋਤ ਸੁਭਾਵੈ ਸੁਆਰਤੀ ਹੋਈ। ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਅੰਦਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕਉ, ਹੋਏ ਜਾਤਿ ਤੇਰਾ ਨਾਈ ਵਾਸਾ। ਰਾਗ ਗੌੜੀ ਪੂਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਬ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਪੂਰਵੀ ਮਹੱਲਾ ਪੰਜਵਾਂ। ਕਰੋਂ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾੜ ਚਲੋ ਹਰਲਾਹਾ, ਆਗੈ ਵਸਨ ਸੁਹੇਲਾ। ਔਦ ਘਟੈ ਦਿਨ ਸਰੈਣਾ ਰੀ, ਮਨ ਗੁਰਮਿਲ ਕਾ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਈ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਈ ਨਮਹ, ਜੁਗਾਦਿਗੁਰ ਈ ਨਮਹ, ਸਤਿਗੁਰ ਈ ਨਮਹ, ਸ੍ਰੀ ਗੁਰਦੇਵ ਈ ਨਮਹ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਇਆ, ਕਰ ਕਲੀਸ ਤਨ ਮਹ ਮਿਟਾਵੈ। ਸਿਮਰ ਜਸ ਸੰਭਰੀ ਕੈ, ਨਾਮ ਜਪਤਾਉ ਗਨ ਧਨੀ ਕੈ। ਵੇਦ ਪ੍ਰਾਨ ਸਿਮਰ ਸੁਦਾਖਿਰ, ਕਿਨੇ ਰਾਮ ਨਾਮੇ ਕਾਖਿਰ। ਕਿਨਕੈ ਇਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਕਰੀ ਨਾਵੈ। ਕੰਖੀ ਇਕ ਦਰਸ ਤੁਹਾਰੂ, ਨਾਨਕੁਨ ਸੰਮੁਖੀ ਉਧਾਰੂ। ਸੁਖਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਮਨ ਵਿਸਰਾਮ ਰਹਾਉ। ਪ੍ਰਭ ਕੇ ਸਿਮਰਨ ਗਰਭ ਨਾਮ ਵੈਸਾਏ, ਪ੍ਰਭ ਕੇ ਸਮ ਦੁਖ ਜਮਨਾਸਾਏ, ਪ੍ਰਭ ਕੇ ਸਮ ਕਾਲ ਪਰ ਹਰਾਏ, ਪ੍ਰਭ ਕੇ ਸਮ ਦੁਸ਼ਮਣ ਟਰਾਏ, ਪ੍ਰਭ ਸਿਮਰਤ ਕਹਿ ਵਿਘਨ ਰਾਉ ਗਏ, ਪ੍ਰਭ ਕੇ ਸਿਮਰਨ ਆਨੰਦਨ ਜਾਉ ਗਏ, ਪ੍ਰਭ ਕੇ ਸਮ ਭਾਵਨਾ ਵਿਆਹ ਪੈ, ਪ੍ਰਭ ਕੇ ਸਮ ਦੁੱਖ ਨਾ ਸੰਤਾਪ ਹੈ। ਪ੍ਰਭ ਕੇ ਸਮ ਸਾਧਕ ਸੰਗ, ਸਰਵਨ ਦਾ ਨਾਨਕ ਹਾਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨਾ ਨਿਰਧ ਹੋ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਹੋ। ਪ੍ਰਭ ਕੇ ਸਮ ਜਾਪਤਾ ਪੂਜਾ, ਪ੍ਰਭ ਕੇ ਸਮ ਬਿੰਸਾ ਦੂਜਾ, ਪ੍ਰਭ ਕੇ ਸਮ ਤੀਰਥ ਸਨਾਨੀ, ਪ੍ਰਭ ਕੇ ਸਮ ਦਰਗਹ ਮਾਨੀ। ਪ੍ਰਭ ਕੇ ਸਿਮਰਨ ਹੋਏ ਸੁਪਰਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਨਾ ਸਿਮਰਾਇ, ਨਾਨਕ ਤਾ ਕਲਾ ਗੋ ਪਾਇ। ਪ੍ਰਭ ਕੇ ਸਮ ਸਭ ਤੇ ਊਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸਨਾ ਬੋਝਾ, ਪ੍ਰਭ ਸਮ ਸਭ ਕੇ ਸੋਜਾ। ਪ੍ਰਭ ਕੇ ਸਿਮਰਨ ਨਾਹਿ ਜਮਤ੍ਰਾਸਾਉ, ਪ੍ਰਭ ਕੇ ਸਮ ਪੂਰਨਾ ਸਾਉ, ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ। ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ, ਪ੍ਰਭ ਜੀ ਵਾਸਾ ਸਾਧ ਗ੍ਰਸਨਾ, ਨਾਨਕ ਜਾਨਕਾ ਦਾਸਨ ਦਸਨਾਉ। ਪ੍ਰਭ ਕੇ ਸਿਮਰਹਿ ਸੀ ਧਨਵੰਤੀ, ਪ੍ਰਭ ਕੇ ਸਿਮਰਹਿ ਸੀ ਪਦਵੰਤੀ, ਪ੍ਰਭ ਕੋ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੀ ਬੇ ਮਹਤਾ ਜੀ, ਪ੍ਰਭ ਕੋ ਸਿਮਰਹਿ ਸੀ ਸਰਬਗੀ ਰਾਜ ਜੀ, ਪ੍ਰਭ ਕੋ ਸਿਮਰਹਿ ਸੀ ਸੁਖਵਾਇ ਸੀ, ਪ੍ਰਭ ਕੋ ਸਿਮਰਹਿ ਸਦਾ ਬਨਾਸੀ। ਸਿਮਰਨ ਦੀ ਰਾਗ ਜਨਾਬ ਦਯਾਲਾ, ਨਾਨਕ ਜਨਕ ਮੰਗਾ ਰੁਆਲਾ। ਪ੍ਰਭ ਕੋ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਨ ਸਤਿਬਰਹਾਰੀ, ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰਹਿ ਤਨ ਸੁਖ ਵਿਹਾਵੈ, ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ। ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕੋ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ, ਪ੍ਰਭ ਕੋ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੰਵਾਨੀ, ਪ੍ਰਭ ਕੋ ਸਿਮਰਨ ਨਿਹ ਚਰਾਸਨ, ਪ੍ਰਭ ਕੋ ਸਿਮਰਨ ਕਮਰ ਵਿਗਾਸਨ, ਪ੍ਰਭ ਕੋ ਸਿਮਰਨ ਅਨਹਦ ਚਿਨ ਕਾਇਰ, ਸੁਪ੍ਰਭ ਸਿਮਰਨ ਕਾਂਤਨਾ ਪਾਰ। ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਜਨ ਸਰਣੀ ਪਾਇਆ, ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਕਬੀਰ ਦੇ ਉਪਾਇ, ਹਰਿ ਸਿਮਰਨ ਭਏ ਸਿਧ ਜਤੀ ਦਾਤੇ, ਹਰਿ ਸਿਮਰਨ ਨੀਚ ਚਹੁ ਕੁੰਟ ਜਾਤੀ, ਹਰਿ ਸਿਮਰਨ ਧਾਰੀ ਸਭ ਧਰਣਾ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਕੀਓ ਸਗਲ ਆਕਾਰ, ਹਰਿ ਸਿਮਰਨ ਹੈ ਨਿਰੰਕਾਰ, ਕਰ ਕਿਰਪਾ ਜੀ ਸਾਹਿਬ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥਾ ਨਾਥ, ਸਰਣ ਤੁਮਾਰੀ ਆਇਓ ਨਾਨਕ, ਪ੍ਰਭ ਸਾਧ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਏ, ਮਨ ਉਸਾ ਨਾਮ ਤੇਰਾ ਸੰਗ ਸਹਾਇ, ਜਹ ਮਹਾਂ ਪਾਇਆ ਦੂ ਜਮਦਾਰਾ, ਤਹ ਕਿਉ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਤੁਪਾਰੀ, ਹਰਿ ਕੁ ਨਾਮ ਕਰਮਾ ਹੈ ਉਦਾਰੀ, ਅਨਕ ਪੁਨਾ ਹੈ ਚਰਨ ਕਰਤ ਨਹੀਂ ਤਾਰਾ, ਹਰਿ ਕੁ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪ ਹਮਾਰ ਮੇਰੇ, ਨਾਨਕ ਪਾਇਆ ਸੂਖ ਹਨੇਰੇ, ਸਭ ਸ੍ਰੇਸ਼ਟ ਪਰਾਜਾ ਦੁਖੀ, ਹਰਿ ਕੁ ਨਾਮ ਜਪ ਦੋਏ ਸੁਖੀ, ਆਰਾ ਕਰੋਰੀ ਬੰਧਨ ਪਰਾ, ਹਰਿ ਕੁ ਨਾਮ ਜਪ ਦਨੇ ਹਰ ਅਨਕ ਮਾਇਆ ਰੰਗ ਤੇਖ ਨਾ ਬੁਝਾਵੇ, ਹਰਿ ਕੁ ਨਾਮ ਜਪਤ ਆ ਗਾਵੈ, ਜਿਹ ਮਾਰਗ ਹੋ ਜਾਤ ਅਕੇਲਾ, ਤਿਹ ਹਰਿ ਨਾਮ ਸੰਗ ਹੋਤ ਸੋਹੇ ਰਹਿ, ਸਨਾ ਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੁਟਤ ਨਹੀਂ ਕੋਟ ਲੱਖ ਵਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜਹ ਆਏ ਸੰਘਾਰ, ਹਰਿ ਕੁ ਨਾਮ ਤਤਕਾਰ ਉਧਾਰ, ਅਨਕ ਜਵਾਨ ਜਨਮਾ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਾਉ ਮੈਲਾ ਮਲ ਕਬਹਨਾ ਤੋਇ, ਹਰਿ ਕੁ ਨਾਮ ਕੂੜ ਪਾਪ ਖੁਵੈ, ਸਨਾਮ ਜਪ ਮਨ ਰੰਗ ਨਾਨ ਪਾਈਐ, ਸਾਧਕ ਸੰਗ ਜਿਹ ਮਾਰਗ ਕੀ ਕਨੇ ਜਹ ਨ ਕੋਸਾ, ਹਰਿ ਕੁ ਨਾਮ ਊਹਾ ਸੰਗ ਤੋਸਾ, ਜਿਹ ਪੈੜ ਮਹੰਤ ਗੁਬਾਰਾ, ਹਰਿ ਕੁ ਨਾਮ ਸੰਗ ਬੁਝੀਐ, ਰਾਜਾ ਪੰਥ ਤੇਰਾ ਕੋ ਨਾ ਸੰਜਾਨੂ, ਹਰਿ ਕੁ ਨਾਮ ਤਹਿਨਾਰ ਪਛਾਨੂ, ਜਹ ਮਹਾਂ ਪਾਇਆ ਤਪਤ ਬਹੁ ਕਾਮ, ਤਹ ਹਰਿ ਕੇ ਨਾਮ ਕਿ ਤੁਮ ਉਪਰ ਸ਼ਾਮ, ਜਹ ਤ੍ਰਿਖਾ ਮ ਤੁਜਾ ਕਰਖੈ, ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ, ਭਗਤ ਜਨ ਕੇ ਭਰਤਨ ਨਾਮ, ਸੰਤ ਜਨ ਕਾ ਮਨ ਵਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਉਧਰੇ ਜਨ ਕੋਟ, ਹਰਿ ਜਹ ਕਰਦ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਤ, ਹਰਿ ਜਨ ਕਾ ਹਰਿ ਨਾਮ ਦਹਨ ਭਾਰ, ਬ੍ਰਹਮ ਜਨ ਕੀ ਮਦਾਨ ਮਨ ਤਨ, ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਿਬੀਕਾ, ਹਰਿ ਕਾ ਨਾਮ ਜਨ ਕਾ ਮੁਕਤ ਜੁਗਤ, ਹਰਿ ਕਾ ਨਾਮ ਜਨ ਕਾ ਤ੍ਰਉਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾਵ ਪਰੈ ਨਾ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕਾ ਭੋਗ ਯੋਗ, ਹਰਿ ਨਾਮ ਜਪਤ ਕਾਸ਼ ਨਾਹ ਵਿਯੋਗ, ਜਨ ਰਾਤ ਹਰਿ ਨਾਮ ਕੀ ਸੇਵਾ, ਨਾਨਕ ਪੂਜਾ ਹਰਿ ਹਰਿ ਦੇਵਾ, ਹਰਿ ਹਰਿ ਜਨ ਕਾ ਮਾਲਕ ਜੀਨਾ, ਹਰਿ ਤਨ ਜਨ ਕੋ ਆਪ ਪ੍ਰਭ ਜੀਨਾ,
हर हर जन का ऊट सतैणी, हर प्रताप जन अवर न जानी ओतपूत। जन हर रस रति सुन समाय, नाम रहमति आठ पहर। जन हर हर जपै, हर का भगत प्रगट नहीं छपै। हर की भगत मुक्त भव करी, नानक जन संकीर्ति तरि पार जाति। हो हर को नाम काम दीन, हर हर गुण गाम। सब दी उत्तम हर की कथा नाम, सनत दर्द दुख लथा नाम की महिमा। संतर दुआसा संत प्रताप दुआसा नसा, संत का संग बड़े भागी पाई है। संत की सेवा नाम ती आई है, नाम तुल का शवरण हो। नानक गुरमुख नाम पाव है, जन को श्लोक बहु शास्त्र बहु सिमरती। पीखे सर्व ढोल पूज सनाही, हर हरि नानक नामा बोल अष्टपदी। जाप ताप ज्ञान सब त्यान, खट शास्त्र सिमरत वख्यान। योग अभ्यास कर्म त्राम क्रिया शक्ति अगुणवति। फिर अनेक प्रकार की वह जतना पुंदन होमे वह रतना। शरीर कटाए हो मैं कर राती, व्रत नियम करे वह पाती। नहीं तुल राम ना विचार, नानक गुरमुख नाम जप गया। एक बार नाम खंड प्रथमी, फिर आए चिर जीव महा उदास। तपी सर थी वह अगन माही हुमत प्राण, कनक सब है वरपूदान। अवली कर्म करे वह वासन, जन वर्ग संजमत साधन। निमुख निमुख कर शरीर कटाओ, ताओ पी हो मैं बैठ न जावे। हर के नाम संसर कृष्णा, नानक गुरमुख नाम जपत गत पाए। मन कामना तीर्थ देह छुटाए, गर्व कुमार न मंद हुटाए। सोच करे दिन सर रात, मन की मैड़ न तंत जा देह देही। कह बह साध न करे मंति, कबूह न बिख्या डर। जाल तो वह बह देह अनीत, सोध कह हुई का जी पीत। मन हर के नाम की महिमा ऊच, नानक नाम उदरी पतत बह ऊच। बहुत सियाण जम का पाव, व्याप इनक जतन कर। त्रसन्ना ताप त्रा पै पीख, अनी कगन हो जाए। कुटे पर दरगन से जाए, छूट संग हूब पयार। मुहि व्याप माया जार, अवर कर तू सगरी जम डान। गोविंद भजन बिन तेल नहीं मान, हर का नाम जब तो दुख जाए। नानक बोले सहज सुभाई, चार पदार्थ जिक मांग सहजन। किसी वाला के जिक अपना दुख मटावे, हर हनौर दखत गावे। जिक अपने सुबह लोर सत्संग हमें छोर, जे को जन्म मरण ते डर। सहजन की सरणी उपर, जिस जन का प्रभु दस प्यास। नानक ताको पर बल जा, सह सकल पुरखों पर प्रधान। सत्संग जाको मिटे अब मन, अब सब जो जान नीचा। सब गरिया शब्द विचार, जाको मन हुए सकल गिरीना। हर हनम दिन कट कट जीना, माने अपने ते बुरा मिटा। न पीख सब श्रेष्ठ सहजन, सुख दुख जन सम दृष्टि। तनानक पै पुन नहीं दे पाए, निर्धन को तन तिर।

ਕੇ ਆਪਣਾ ਸੰਗਾ ਪ੍ਰਭਰਾ ਤੇ ਤੁਮਰੀ ਉਸਤਤ ਤੁਮਦੇ ਹੋਏ ਨਾਇਨ ਕਵਰਨ ਜਾਂਸ ਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਰ ਕਿਰਿਆ ਮੈਂ ਉਤਮ ਕਿਰਿਆ ਸਾਸੋ ਦੁਰਮਤ ਮਨ ਹਿਰਿਆ ਸਗਰ ਉਦਮ ਮੈਂ ਉਦਮ ਪਾਰਾ ਹਰਿਕ ਨਾਮ ਜਪ ਜੀ ਸਦਾ ਸਗਰ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੋ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾ ਨਾਨਕ ਜੀ ਘਾਟ ਵਸ ਹਰਨਾਮ ਸਲੋਕ ਨਿਰਗੁਣੀ ਆਰ ਏਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਜੀਤ ਰੱਖ ਨਾਨਕ ਨਿਵ ਨਾਲ ਅਸ਼ਟਪਦੀ ਰਮਈਆ ਕਿ ਕੁੰਚੇਤ ਪ੍ਰਾਣਿਕ ਅਨੂਲ ਤੇ ਕੌਣ ਦ੍ਰਿਸ਼ਟਾ ਨੀ ਜਿਨ ਤੂੰ ਸਾਜ ਸਵਾਰ ਸਵੀਕਾਰਿਆ ਕਰ ਭਗਨ ਵਹਿਜਨ ਹੈ ਉਹ ਭਾਰਿਆ ਪਰ ਬਵਸ ਥਾ ਤੂੰ ਜਹ ਪਿਆਰਾ ਦੂਤ ਪਰ ਜੋ ਬੰਦ ਭੋਜਨ ਸਭ ਸੂਤ ਬਿਰਧ ਭਇਆ ਉਪਰ ਸਾਕਸ਼ਾਨ ਮੁਖਾ ਪਿਆ ਉਹ ਬੈਠ ਕਰ ਦੈਨ ਇਹ ਨਿਰਗੁਣ ਗੁਣ ਕਸ਼ਨ ਬੁਗ ਜਾਏ ਬਖਸ਼ ਲਿਹ ਤਾ ਨਾਨਕ ਸੀ ਜਾਏ ਜੇ ਪ੍ਰਸਾਦ ਤਾ ਰੂਪ ਸੁਖ ਵਸ ਹੈ ਸੁਧ ਪ੍ਰਾਥਮਿਕ ਬੰਤਾ ਸੰਹਸ ਹਨ ਜੇ ਪ੍ਰਸਾਦ ਪੀ ਵਹ ਸੀਤਲ ਜਲ ਸੁਖਦਾਇ ਪਾਵਨ ਪਾਪ ਕਮਲਾ ਜੇ ਪ੍ਰਸਾਦ ਭੋਗ ਹੈ ਸਵ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨ ਹਸਤ ਪਾਪ ਕਰਨ ਨਿਯਤਰ ਰਸਨ ਤੇ ਸਹਿ ਤਿਆਗ ਸੰਰਚਨ ਸੇ ਦੁਖ ਮੂੜਾਂਦ ਵਿਆਪਿ ਨਾਨਕਾਲ ਲਿਹੂ ਪ੍ਰਵਿਆਪੇ ਆਦਿਅੰਤ ਜੋ ਰਖਨ ਹਾਰ ਤੇ ਸਿਉ ਪ੍ਰੀਤਨ ਕਰੈ ਗੁਵੈਰ ਜਗ ਸਿਵਾ ਨਾਮ ਨਿਰਧ ਪਾਵਤਾ ਸਿਉ ਮੂੜਾ ਮਨ ਹਿਰਾਜ ਠਾਕੁਰ ਸਾਧ ਸਦਾ ਹਜੂਰੇ ਤਾਕ ਆਂਦਾ ਜਾਂਦ ਦੂਰੇ ਜਾ ਕੇ ਟਹਿਰ ਪਾਵੈ ਤ੍ਰਿਗਮਾਨ ਤੇ ਸਹਿਬ ਸਾਰਾ ਮੁਗਦਾ ਜਾਂ ਸਦਾ ਸਦਾ ਹੁਕੂਰਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆ ਕੌਟੀ ਸੰਗਰਾਚਾ ਸਾਜ ਛੋੜ ਝੂਠ ਸੰਗਵਾਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪੁਰਾਣ ਛੂੜ ਜਾਏ ਤੁਸਰਾ ਸਰਾਮ ਕਰ ਸੰਗ ਸਹਾਇ ਤਿਹ ਪਰ ਹਰ ਚੰਦਨੀ ਪਿਓ ਤਾਰ ਤੁ ਕਰਤ ਪ੍ਰੀਤ ਬਸਮ ਸੰਗ ਹੋਇ ਅੰਧ ਕੂ ਮਹਿ ਪਤਤ ਬਿਕਰਾ ਨਾਨਕਾੜ ਲਿਹੂ ਪ੍ਰਭ ਦਿਆਲ ਕਰ ਦੂਤ ਪਸੁ ਕੁਮਾਰ ਸਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਵੇਖ ਅੰਤਰ ਮਲ ਮਾਇਆ ਸ਼ਬਦ ਸਨਾਹ ਕਾਸ਼ ਕਰ ਛੁਪਾਇਆ ਬਾਹਰ ਗਿਆਨ ਧਿਆਨ ਸਨਾ ਅੰਤਰ ਵਿਆਪੈ ਰੂਪ ਸਵਾਨ ਅੰਤਰ ਕਨ ਬਾਹਰ ਤਾਂ ਸਵਾਹ ਕਰ ਪਾਥਰ ਕੈਸੇ ਤਰਾ ਥਾ ਜਾ ਕੇ ਅੰਤਰ ਪਾਸਾ ਪ੍ਰਭਾਵ ਨਾਨਕ ਤੀ ਜਨ ਸਹਿਜ ਸਮਾਜ ਸੁਨ ਅੰਧਾ ਕੇ ਸਮਾਰਗ ਪਾਵੇ ਕਰ ਗਹਿ ਰੇ ਹੋੜ ਨਿਭਾਵੇ ਕਹੂੰ ਜਾਰ ਦੂਜਾ ਡੋਰਾ ਨ ਕਹੀਆ ਤਾਂ ਸਮਝਿਆ ਪੂਰਾ ਕਹਿ ਬਿਸਨ ਪਾਦ ਗਾਵੇ ਗੁੰ ਯਤਨ ਕਰਾ ਤਾਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਾਰ ਪਵਨ ਨਹੀਂ ਹੋ ਤਉ ਹਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਤਾਰ ਸੰਗ ਸਹਿਜ ਸੁਭਾਵੇ ਨ ਚੀਤ ਜੋ ਬੈ ਰਾਜ ਤਾਸ ਪ੍ਰੀਤ ਬਲਵਕ ਗ੍ਰਹਿ ਪੀਤਰ ਬਾਸਾਨ ਗੇਲ ਮਾਇਆ ਰੰਗ ਰਸ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਰਨਾ ਵੰਗੂੜੀ ਜੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਇਹ ਆਹੂ ਜੁਗਤ ਬੇਹਾਨੀ ਕੇ ਜਨਮ ਨਾਨਕ ਰਾਖ ਦੇਹੋ ਆਪਨ ਕਰ ਕਰਮ ਤੂੰ ਠਾਕੁਰ ਤੂੰ ਬਹਿਰ ਦਾਸ ਜੀਵ ਪਿੰਡ ਸਭ ਤੇਰੀ ਰਾਸ ਤੂੰ ਵਾਜ ਪਿਤਾ ਹਾਂ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਕਨੇਰੇ ਕੋਈ ਨਾ ਜਾਣਾ ਤੁਮਰਾ ਦੂਜੇ ਤੇ ਊਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਤਾਰੀ ਤੁਮ ਦੇਵ ਸੁਭਾਗਕਾਰੀ ਤੁਮਰੀ ਗਾਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੂਟ ਕੇ ਲਾ ਗਏ ਹਨ ਸਵਾਈ ਨਾਨਕ ਹੁ ਨਾ ਸੀ ਜਾਈ ਬਿਨ ਨਾਵੈ ਪਤ ਜਾਇ ਹਰਪਦੀ ਦਸ ਵਸਤੂ ਲੇ ਪਾਤਸ਼ਾਹ ਭਾਵਿਕ ਵਸ ਕਾਨ ਵਿਕੂੜ ਗੁਆਵੇ ਬਿਨਾ ਦੇ ਦਸ ਪੀ ਹਿਰ ਲੇ ਤਾਉ ਮੁੜਾ ਕਹੂ ਕਹਾ ਕਰੀ ਜੇ ਠਾਕੁਰ ਸਿਉ ਨਾਹੀ ਚਾਰ ਤਾਗੂ ਕੀ ਜੈ ਸਦ ਨਮਸਕਾਰ ਜਾ ਕਮਲ ਲਾਗ ਪ੍ਰਮ ਮਿਠਾ ਸਰਵ ਸੁਖ ਤਾਕ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਵ ਥੂਕ ਨਾਨਕ ਦਿਨ ਪਾਇਆ ਗਨਤ ਸਾਹੂ ਆਪਣੀ ਤੇਰਾਸ ਖਾਦ ਪੀਤ ਭਰਤ ਆਨੰਦ ਵਿਲਾਸ ਆਪਣੀ ਅਮਾਨ ਕਾਸ਼ ਬਹੁਰ ਸਾਹੂ ਦੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤਾ ਵੀ ਖੋਆ ਬਹੁਰ ਉਸਕਾ ਵਿਸ਼ਵਾਸ ਨਾ ਹੋਇਆ ਜਿਸ ਕੀ ਵਸਤਾ ਦਹਾ ਕਰਾ ਖੈ ਪ੍ਰਭ ਗਿਆ ਗਾ ਮਾਨਾ ਮਾਤ ਹੈ ਉਸ ਤੇ ਜਾਓ ਗਨ ਕਰੇ ਨੇ ਹਰ ਨਾਨਕ ਸਾਹਿਬ ਸਦਾ ਦਇਆ ਰੰਗ ਪੈਦ ਮਾਇਆ ਕੀ ਹੇਤ ਸਰਪਰਵਤ ਜਾਨ ਅਨੇਤ ਬਿਕਸ਼ਾ ਸਿੰਘ ਰੰਗ ਲਾਵੈ ਉਹ ਬਿਨ ਸਾਹ ਮਨ ਪਛਤਾਵੈ ਜੋ ਦੀਸਾ ਸੁਚਾਲ ਨਾਰ ਲਪਟ ਰਹੇ ਹੋ ਤਹਾਂ ਦਾ ਅੰਧਾਰ ਬਟਾਊ ਸਿਉ ਜੋ ਲਾਵੈ ਨਿਹਤਾ ਕੋ ਹਾਥ ਨਾਵੈ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਇ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਰਮਵਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਤ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੋਹ ਮੁਖ ਅਭਿਮਾਨ ਮਿਥਿਆ ਆਪ ਸੁਪੁਰ ਕਰਤ ਕੁਮਾਰ ਅਸਥਿਰ ਭਗਤ ਸਾਧਕ ਸਰਣ ਨਾਨਕ ਜਾਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸਰਵਨ ਪਨੰਦ ਸੁਨਹਿ ਮਿਥਿਆ ਹਸਤ ਪਰ ਦਰਭ ਕਵਿ ਹਿਰ ਹੈ

ਪਏ ਸਫਲ ਦੇਹ ਨਾਨਕ ਹਰ ਹਰਿ ਨਾਮ ਲੈ ਬਿਰਥ ਸਾਗਰ ਗਿਆਰ ਜਾ ਸਾਜ ਬਿਨ ਕਹਿ ਉਦ ਸੂਚਾ ਬਿਰਥਾ ਨਾ ਬਿਨਾ ਤਨੰਦ ਮੁਖਾਵਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥਾ ਬਿਹਾਈ ਮੀਕ ਬਿਨਾ ਜੁਖੇ ਦੁਜਾਇ ਗੋਵਦ ਭਜਨ ਬਿਨ ਬ੍ਰਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਧਾਮ ਤਾਨ ਤਨ ਤੀਏ ਜਾਨ ਜਿਹ ਕਾਟ ਵਸੂ ਹਰ ਨਾਮ ਨਾਨਕ ਤਕ ਬਰ ਬਰ ਜਾਉ ਰਹਿਤ ਅਵਰ ਕਸ਼ਵਰ ਕਮਾਵਤ ਮਨ ਪ੍ਰੀਤ ਮੁਖ ਗੰਢ ਲਾਵਤ ਜਾਨਨ ਹਰ ਪ੍ਰਭੂ ਪਰਬੀਨ ਬਾਹਰ ਬੀਨ ਕਹੂ ਬੀਨ ਅਵਰ ਉਪਦੇਸ ਆਪ ਨ ਕਰੇ ਆਵਤ ਜਾਵ ਜਨਮ ਅਮਰਿਤ ਕੰਦਰ ਬਸਾ ਨਿਰੰਕਾਰ ਸਿੱਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਪਤ ਕਰੋ ਬੀਨ ਦੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ

ਲੜਲਾ ਥਾਂ ਅੰਤਰ ਰਹਿਆ ਸਮਾਈ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨ ਕਰੀ ਸਲੋ ਕਾਮ ਕਰੋ ਦਲੋ ਮੋਹ ਬਿੰਸ ਜੈ ਹਮੇ ਉਹਨਾਂ ਨੂੰ ਪ੍ਰਭ ਸਰਣ ਆ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਰਦੇ ਅੰਮ੍ਰਿਤ ਖਾਹ ਦੇ ਠਾਕੁਰ ਕੋ ਰਖ ਮਨ ਮਾਹਿ ਜੇ ਪ੍ਰਸਾਦ ਸੁਗੰਧ ਤੋ ਤਨ ਲਾਵੇ ਤਸਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸਾ ਸੁਖ ਮੰਦਰ ਤਿਸੈ ਦੇ ਸਦਾ ਮਨੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪਹਿਰ ਸਿਮਰਤ ਸਰਸਨ ਜੇ ਪ੍ਰਸਾਦ ਰੰਗ ਰਖ ਪੋਗਨਾਂ ਨੂੰ ਸਦਾ ਧਿਆਈ ਹੈ ਤੇ ਆਵਨ ਯੋਗ ਜੇ ਪ੍ਰਸਾਦ ਪਾਠ ਉਪਟੰਬਰ ਹੰਡਾਵੇ ਤਿਸਹਿ ਤਿਆ ਕਦਲ ਵਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਤੁਜ ਸਾਹਿਬ ਕੋ ਕੁਮਾਰ ਨਮਕ ਤਾਕ ਜਾ ਸਰਸਨ ਬਖਾਨ ਜੇ ਪ੍ਰਸਾਦ ਤਿਰੁ ਰਹਿਤਾ ਧਰਮਾਂ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜਪਤ ਦਰਗਹ ਮਨ ਪਾਵੇ ਹਨਾਂ ਨੂੰ ਪਦ ਸਿੱਧ ਕਰ ਜਾਵੇ ਜੇ ਪ੍ਰਸਾਦ ਆਦੋ ਕੰਚਨ ਦੇਹੀ ਲਿਵ ਲਾਭ ਤਿਸਰਮ ਸਨੇਹ ਜੇ ਪ੍ਰਸਾਦ ਤਿਰਉ ਲੈ ਰਹਿ ਤੂ ਮਨ ਸੁਖ ਪਾਵੇ ਹਰ ਹਰ ਜਹ ਕਹਿਤ ਜੇ ਪ੍ਰਸਾਦ ਤਿਰ ਸਗਲ ਸ਼ਦਰ ਢਾਕੇ ਮਨ ਸਰਣਿ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾ ਪਾਹੂ ਚਮਨ ਸਾਹ ਸੁਰ ਪ੍ਰਭੂ ਜੀ ਜਿਹ ਪ੍ਰਸਾਦ ਪਾਈ ਗੁਰਲਾਬ ਦੀ ਹਨਾਂ ਨੂੰ ਤਾਗ ਭਗਤ ਕਰੀ ਜਿਹ ਪ੍ਰਸਾਦ ਆਉ ਭੁੱਖਨ ਪਹਿਰੀ ਜਮਾਂ ਦੇ ਸਿਮਰ ਕੁਮਾਰ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰਿ ਮਨ ਦਹ ਪ੍ਰਭ ਕਉ ਕਬਹੁ ਨ ਬਸਰ ਜੇ ਪ੍ਰਸਾਦ ਬਾਗ ਮਿਲਖ ਤਨ ਰਾਖ ਪੁਰ ਪ੍ਰਭ ਆਪਣੇ ਮਨ ਜਿਨ ਤੇਰੇ ਮਨ ਬਨਤ ਬਨਾਈ ਉਠ ਬੈਠ ਤੋ ਸਦ ਤਿਸਹਿ ਧਿਆਈ ਤਿਸਹਿ ਧਿਆਈ ਜੇ ਕਾ ਰਖਾਈ ਹਉ ਹਨਾਂ ਨੂੰ ਤੇਰੀ ਰਖਾਇ ਜੇ ਪ੍ਰਸਾਦ ਕਰੇ ਪੁਨ ਬਹਦਾਨ ਮਨ ਅਸ਼ਪਰ ਕਰ ਦਸਕਾ ਧਿਆਨ ਜੇ ਪ੍ਰਸਾਦ ਨੂੰ ਆਚਾਰ ਵਿਆਹ ਹਰਿ ਦਸ ਪ੍ਰਭ ਕੋ ਸਾਸ ਸਾਜ ਉਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹ ਸਦਾ ਨੂੰ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਨ ਰਾਜ ਜੇ ਪ੍ਰਸਾਦ ਤੇਰੀ ਪਾਤ ਰਹ ਗੁਰੂ ਪ੍ਰਸਾਦ ਨਾਮ ਜਸ ਕਾਹ ਜੇ ਪ੍ਰਸਾਦ ਸੁਨਹ ਕਰਨ ਨਾਦ ਜੇ ਪ੍ਰਸਾਦ ਪੀਖ ਵਿਸਮਾਦ ਜੇ ਪ੍ਰਸਾਦ ਬੋਧ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਰਹ ਜੇ ਪ੍ਰਸਾਦ ਸੰਭੂਰਨ ਫਰਾ ਜੇ ਪ੍ਰਸਾਦ ਪਰਮ ਗਤ ਪਾਵ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਸਭਰਵ ਤਿਆਗ ਗੁਰੂ ਕਤ ਲਾਗ ਗੁਰੂ ਪ੍ਰਸਾਦ ਨਾਨਕ ਮਨ ਜਾਗਹੁ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਦੇ ਪ੍ਰਭ ਕੋ ਮੂਰ ਨਾਮ ਨਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰ ਜੇ ਪ੍ਰਸਾਦ ਨੂੰ ਪਾਵੇ ਹੰਸਾ ਚਰੇ ਮਨ ਮੇਰੇ ਤੂੰ ਤਾ ਸਵਰਾਜ ਜੇ ਪ੍ਰਸਾਦ ਸਭ ਗਾ ਤੂੰ ਨਾਨਕ ਜਾਪ ਜਪੈ ਜਪ ਸੋ ਆਪ ਜਪਾਇ ਜਪੈ ਸੁਨਾਵ ਆਪ ਗਾ ਵਾਇ ਸੋ ਹਰਮਨ ਗਾਉ ਪ੍ਰਭ ਕਿਰਪਾ ਹੋਇ ਪ੍ਰਕਾਸ ਪ੍ਰਭੁ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸਾਨ ਵਾਸਾ ਮਨ ਸੋ ਪ੍ਰਭ ਦਇਆ ਦੇ ਮਾ ਦੂਤ ਮੋਏ ਸਰਬ ਨਿਧਾਨ ਪ੍ਰਭ ਤੇਰੀ ਮੈ ਆਇਆ ਬਹੁ ਕਛੂ ਨ ਕਰ ਹਰਾਇਆ ਜੇਤ ਜਿਤ ਰਾਵ ਤਿਤ ਲਗਹਿ ਹਰਨਾਥ ਨਾਨਕਿਨ ਕਹਿ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੰਗਤਾ ਸੁਨਵੀਤਾ ਨਾਨਕ ਬਨਵੰਤਾ ਸਾਧ ਜਨਕ ਆਚਰਜ ਕਥਾ ਅਸ਼ਟਪਦੀ ਸਾਧ ਕਰ ਸੰਗ ਮੁਖ ਉਜਲ ਹੋਤ ਸਾਧ ਸੰਗ ਸਗਲੀ ਖੋਤ ਸਾਧ ਗਹਨ ਮਿਟਿਆ ਅਭਿਮਾਨ ਸਾਧ ਹਾਂ ਪ੍ਰਗਟਾ ਸੁਗਿਆਨ ਸਾਧ ਹਾਂ ਪੂਜਾ ਬ੍ਰਹਮ ਨੀਰਾ ਸਾਧ ਸੰਗ ਸਾਧ ਉਤਨ ਬੀਰਾ ਸਾਧ ਹਾਂ ਪਾਇ ਨਾਮ ਰਤਨ ਸਾਧ ਸੰਗੇ ਗੁਪਰ ਜਨ ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾ ਸਮਾਨੀ ਸਾਧ ਕਸੰਗਾ ਗੋਚਰ ਮੇਰਾ ਸਾਧ ਹਾਂ ਸਦਾ ਪੁਰ ਫੁਲਿਆ ਸਾਧ ਹਾਂ ਆਵੈ ਵਸ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੰਚਾ ਸਾਧ ਸੰਗ ਸਭ ਗਿਰੀਆਂ ਸਾਧ ਕਸੰਗ ਮਨੋਹਰ ਬੈਨ ਸਾਧ ਹਾਂ ਕਦਮ ਹੁੰਦਾਵੈ ਸਾਧ ਸੰਗ ਸਤ ਮਨ ਪਾਵੈ ਸਾਧ ਕਸੰਗ ਮਾਇਆ ਤੇ ਭੇਨ ਸਾਧ ਸੰਗ ਨਾਨ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸੰਵੀਤ ਸਾਧੁ ਕਸੰਗ ਮਹਾਪਨੀਤ ਸਾਧ ਸੰਗ ਕੇਸ ਸਿਉ ਨਹਿ ਵੈਰ ਸਾਧੁ ਖਾਂ ਨਾ ਵੀਗਾ ਪੈਰ ਸਾਧੁ ਖਾਂ ਨਾ ਹੀ ਕੁਮੰਦਾ ਸਾਧ ਸੰਗ ਜਾਣੇ ਪਰਮਾਨੰਦ ਸਾਧੁ ਖਾਂ ਨਾ ਹੀ ਹਉ ਤਾਪ ਸਾਧ ਕਸੰਗ ਤਾਜਾ ਸਭ ਆਪ ਆਪ ਜਾਨ ਸਾਧ ਬੁਢਾਈ ਨਾਨਕ ਸਾਧ ਪ੍ਰਭੁ ਬਨਾਇ ਸਾਧੁ ਖਾਂ ਨਾ ਕਬੂ ਹੁਤਾਵੈ ਸਾਧੁ ਖਾਂ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਸਾਧੁ ਕਸੰਗ ਆਜਾਰੂ ਸ

ਸਭ ਕੁਲੇ ਉਧਾਰ ਸਾਧ ਸੰਗ ਸਾਜਨ ਵੀਤ ਬਟਾਉਣ ਅਵਤਾਰ ਸਾਧੂ ਕੈ ਸੰਗ ਸੋ ਤਨ ਪਾਵੇ ਜਿਹ ਤਨ ਦੇ ਸਭ ਕੋਰ ਸਾਧ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧੁ ਸੰਗ ਸੋਭਾ ਸੁਰ ਦੇਵਾ ਸਾਧੂ ਸੰਗ ਪਾਵ ਪੁਰਾਣ ਸਾਧ ਸੰਗ ਅਮਰਤ ਗੁਣ ਗਾਇਨ ਸਾਧੁ ਸੰਗ ਸਰਵ ਥਾਨ ਗਾਵਨਾਨ ਸਾਧੁ ਸੰਗ ਸਵਰ ਜਨਾਮ ਸਾਧੁ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਹੋਤਨ ਹਰ ਸਾਧੁ ਸੰਗ ਕਲੂਖਤ ਹਰੈ ਸਾਧੁ ਸੰਗ ਨਰਕ ਪਰ ਹਰੈ ਸਾਧੁ ਸੰਗ ਈਹਾ ਊਹਾ ਸੋ ਹੇਰਾ ਸਾਧ ਸੰਗ ਬਿਸ਼ਰਤ ਹਰ ਮੇਰਾ ਜੋ ਇਸ਼ਾ ਸੋਈ ਫਰ ਪਾਵ ਸਾਧੁ ਸੰਗ ਨਿਰਥਾ ਜਾਓ ਪਾਰ ਬ੍ਰਹਮ ਸਾਧੁ ਰਦ ਵਾਸਾ ਨਾਨਕ ਉਦਰਾਇ ਸਾਧੁ ਸੁਨ ਰਸਾ ਸਾਧੁ ਸੰਗ ਸੁਨੋ ਹਰ ਨਾਮ ਸਾਧ ਸੰਗ ਹਰਿ ਕੇ ਗੁਣ ਗਾਓ ਸਾਧੁ ਸੰਗ ਨੰਤ ਬਿਸਰਾ ਸਾਧ ਸੰਗ ਸਰ ਪਰ ਨਿਹਤਰਾ ਸਾਧੁ ਸੰਗ ਲਗੋ ਪਰ ਮੀਠਾ ਸਾਧੁ ਸੰਗ ਕਾਟ ਕਾਟ ਬੀਠਾ ਸਾਧੁ ਸੰਗ ਪਿਆ ਗਿਆ ਕਰੇ ਸਾਧ ਸੰਗਤ ਪਈ ਹਮਾਰੇ ਸਾਧੁ ਸੰਗ ਬੇਟੇ ਸਾਹਿਬ ਰੂਪ ਨਾਨਕ ਸਾਧੁ ਬੇਟੇ ਸੰਯੋਗ ਸਾਧ ਕੀ ਮਹਿਮਾ ਬੀਤਨਾ ਜਾਨ ਹਜੇਤਾ ਸੁਨ ਹਜੇਤਾ ਬਖਿਆ ਨਾ ਸਾਧਗੀ ਕੁਮਾਰ ਦੇਹ ਗੁਣ ਤੇ ਦੂਰ ਸਾਧਗੀ ਕੁਮਾਰ ਹੀ ਪਾਰ ਪੂਰ ਸਾਧੁ ਕੀ ਸੋਭਾ ਕਾ ਨਾਹੀ ਅੰਤ ਸਾਧੁ ਸਭਾ ਸਦਾ ਬੇਅੰਤ ਸਾਧੁ ਸਭਾ ਉੱਚ ਤੇ ਉੱਚ ਸਾਧੁ ਸਭਾ ਮੂਚ ਤੇ ਮੂਚ ਸਾਧੁ ਸਭਾ ਸਾਧ ਬਣ ਆਯੁ ਨਾਨਕ ਸਾਧੁ ਪ੍ਰਾਪੀ ਯਦਨਾ ਪਾਇ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੀ ਖੈ ਇੱਕ ਸਵੇਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਲ ਮਹਿਕਮ ਨਰਲੀਪ ਬ੍ਰਹਮ ਗਿਆਨੀ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਕ ਕਉ ਲਾਗਤ ਰੂਪਵਾਨ ਬ੍ਰਹਮ ਗਿਆਨੀ ਕਾ ਧੀਰ ਜੇਕ ਜਿਉ ਬਸੋਦਾ ਕੋ ਖੋਦਾ ਕੋ ਚੰਦਰੇ ਬ੍ਰਹਮ ਗਿਆਨੀ ਕਾ ਹੈ ਗੁਣ ਆਵ ਨਾਨਕ ਜਿਉ ਪਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਦੇ ਨਿਰਮਲਾ ਜੈ ਸਿਮੈਲ ਨਾ ਲਾਗੇ ਚਲਾ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਕਾਸ਼ ਜੈਸੇ ਤਾਰੂ ਪਰਾਕਾਸ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾ ਹੈ ਅਭਿਮਾਨ ਬ੍ਰਹਮ ਗਿਆਨ ਊਚਤ ਊਚਾ ਮਨ ਬਨ ਹੈ ਸਬਦ ਨੀਚਾ ਬ੍ਰਹਮ ਗਿਆਨ ਸੇ ਜਨ ਪਾਏ ਨਾਨਕ ਜਨ ਪ੍ਰਭਾਵ ਕਰੇ ਸਗਲ ਬ੍ਰਹਮ ਨਾਨਕ ਜੈਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਗਿਰੀ ਨਾਇਆ ਤੁਮ ਰਾਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮ ਆਇਆ ਬ੍ਰਹਮ ਗਿਆਨੀ ਤਿਕਾ ਸ਼ੁਭਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਾਮ ਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕਿ ਨਵਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਬਰਾਹ ਬ੍ਰਹਮ ਗਿਆਨ ਕਾ ਨਹੀਂ ਵਿਨਾਸ ਬ੍ਰਹਮ ਗਿਆਨ ਕਾ ਗਰੀਬ ਸਮਾਹ ਬ੍ਰਹਮ ਗਿਆਨ ਪਰਉਪਕਾਰੋ ਮਾਹ ਬ੍ਰਹਮ ਗਿਆਨ ਕਾ ਨਾਹੀਂ ਧੰਦਾ ਬ੍ਰਹਮ ਗਿਆਨ ਲਈ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਈ ਸੁਭਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਵਧਾਰ ਨਾਨਕ ਬ੍ਰਹਮ ਗਿਆਨ ਜਾਉ ਪਾਇ ਸਗਲ ਸੰਸਾਰ ਬ੍ਰਹਮ ਗਿਆਨ ਕਾ ਏ ਕਾਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਤ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਾਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜਨ ਵਾਸ ਨਾਨ ਬ੍ਰਹਮ ਗਿਆਨ ਕਾ ਨਹੀਂ ਵਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਇੱਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚਿੰਤ ਬ੍ਰਹਮ ਗਿਆਨ ਕਾ ਨਿਰਵਨਵੰਤ ਬ੍ਰਹਮ ਗਿਆਨ ਜਸਕਾਰਾ ਪ੍ਰਭਾ ਬ੍ਰਹਮ ਗਿਆਨ ਕਾ ਬੜ ਪਰਤਾ ਬ੍ਰਹਮ ਗਿਆਨ ਕਾ ਤਰਹ ਬਿਡ ਭਾਗੀ ਪਾਈਆ ਬ੍ਰਹਮ ਗਿਆਨ ਕੋ ਬੈਰ ਬਰ ਜਾਈਆ ਬ੍ਰਹਮ ਗਿਆਨੀ ਕਾ ਖੁਜਹ ਮਹੇਸ਼ਵਰ ਨਾਨ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨ ਕਾ ਸਗਲ ਮਨ ਵਾਹੀ ਬ੍ਰਹਮ ਗਿਆਨ ਕਾ ਕੌਮ ਜਾਣੇ ਭੇਦ ਬ੍ਰਹਮ ਗਿਆਨ ਕਾ ਸਦਾ ਦੇਹ ਬ੍ਰਹਮ ਗਿਆਨੀ ਕਾ ਕਥਿਆ ਨ ਜਯਾ ਦਾਖੇਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕੀ ਮੇਤ ਕੌਨ ਬਖਾਨ ਬ੍ਰਹਮ ਗਿਆਨ ਕੀ ਕਾ ਬ੍ਰਹਮ ਗਿਆਨ ਜਾਣਾ ਬ੍ਰਹਮ ਗਿਆਨੀ ਕਾ ਅੰਤਰਾ ਪਾਰ ਨਾਨ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਿਧਾਤਾ ਬ੍ਰਹਮ ਗਿਆਨੀ ਅਨਾਥ ਕਨਾਥ ਬ੍ਰਹਮ ਗਿਆਨੀ ਕਾ ਸਭ ਉਪਹਾਥ ਬ੍ਰਹਮ ਗਿਆਨੀ ਕਾ ਸਕਲ ਆਕਾਰ ਬ੍ਰਹਮ ਗਿਆਨੀ ਆਉਣ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭ ਹੈ ਬ੍ਰਹਮ ਗਿਆਨੀ ਬਨੇ ਨਾਨ ਬ੍ਰਹਮ ਗਿਆਨੀ ਸਰਬ ਕਾ ਧਨ ਸਰੋਕ ਉਰਤਾਰ ਜੋ ਅੰਤਰ ਨਾਮ ਸਰਮ ਪੀਖਾ ਭਗਵਾਨ ਨਿਮੁਖ ਨਿਮੁ ਠਾਕੁਰ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾ ਰਸਨਾ ਪਰਸ ਮਨ ਪ੍ਰੀਤ ਨਿਰੰਜਨ ਦਰਸ ਉਪਾਰ ਤ੍ਰਿ ਰੂਪ ਨਾ ਪੀਖਾ ਨੇਤਰ ਸਾਧ ਕੀਟ ਹਰ ਸੰਤ ਸੰਹੇਤ ਕਰਨ ਨਾ ਸੁਨਾ ਕਹੁ ਕਿੰਦਾ ਹਰ ਤੇ ਜਾਣਿਆ ਕਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰਿ ਮਨ ਕੀ ਬਾਹ ਹਨੁਮਾਨ ਦੇ ਟਰ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨਾਨਕੂਟ ਮਧੇ ਕੁਐ ਸਾ ਪਰਸ ਵੈਸਨੋ ਸੋ ਜਿਹ ਪਰਸ ਪ੍ਰਸਾਦ ਬਿਸਨ ਕਮਾਇਤ ਹੋਏ ਭਿਨ ਕਰਮ ਕਰ ਦੁਆ ਨਿਹ ਕਰਮ ਤਿਹ ਵੈਸਨ ਕਰ ਨਿਰਮਲ ਧਰਮ ਕਾਹੁ ਕਲਗੀ ਇੱਛਾ ਨਿਹ ਬਾਛਾ ਕੇਵਲ ਭਗਤ ਕੀਰਤਨ ਸੰਗਰਾਚ ਮਾਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਧ ਕਿਰਪਾਲ ਅਵਦ੍ਰਿੜ ਅਵਰਹ ਨਾਮ ਜੋ ਪਾਵੇ ਨਾਨਕ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰੰਗ ਸਗਲ ਤਿਆਗ ਦੁਸ਼ਟ ਕਾ ਸੰਗ ਮਾਨ ਤੇ ਬਿਨ ਸਹਿ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਨ ਹੋਵੇ ਤੁਸ ਭਗਵਤੀ ਕੀ ਮਾਤ ਉਤਮ ਹੋਵੇ ਭਗਵੰਤ ਕੀ ਟਹਿਲ ਕਰਾ ਨਿਤ ਨਿਯਤ ਮਨ ਤਨਾ ਰਪਾ ਬਿਸਨ ਪ੍ਰੀਤ ਹਰ ਗਚਨ ਹਿਰਦਾ ਬਸਵ ਨਾਨਕ ਹੈ ਭਗਵਤੀ ਭਗਵੰਤ ਕਉ ਪਾਵੇ ਸੋ ਪੰਡਿਤ ਜੋ ਮਨ ਪ੍ਰਭੂ ਦਾ ਰਾਮ ਨਾਮ ਆਤਮਾ ਸੁਦਾ ਰਾਮ ਨਾਮ ਸਾਰ ਰਸ ਪੀਵਾ ਪੰਡਿਤ ਕਾਵਦੀਸ ਜਾਗ ਜੀਵਾ ਹਰ ਕੀ ਕਥਾ ਹਿਰਦਾ ਬਸਵ ਸੋ ਪੰਡਿਤ ਫਿਰ ਜੋ ਨਾਵੇ ਵੇਦ ਪੁਰਾਣ ਸਮਤ ਪੂਜਾ ਮੂਹ ਸੁਖ ਮਹਿ ਜਾਣਿਆ ਸੂਰਜ ਚਹਰ ਨਾ ਕੋ ਦੇਵ ਦੇਸ ਨਾਨਕ

ਨਾਨਕ ਉਹ ਪੁਰਖ ਕਹੀ ਆ ਜੀਵਨ ਮੁਕਤ ਪਾਰ ਬਨੁ ਸਗਲੇ ਠਾਉ ਜੇਤ ਜਿਤ ਕਰ ਰਾਖੈ ਤੈ ਸਤਿ ਨਾਉ ਆਪੇ ਕਰਮ ਕਰਾਉਣ ਯੋਗ ਪ੍ਰਭ ਪਾਵੈ ਸੋਇ ਫਨ ਹੋਉ ਪਸਰਿਓ ਆਪ ਹਯਨ ਤਤਰਾਂਗ ਰਖੇ ਨ ਜਾਹਿ ਪਾਰ ਬ੍ਰਹਮ ਕਿਰੰਗ ਜੈ ਸੁਮਾਤ ਦੀ ਤਹ ਪ੍ਰਗਾਹ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਉਸਤਤ ਕਰਿਹਨ ਇਕ ਜਨ ਅੰਤਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਖ ਵਿਦਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਵਨ ਪ੍ਰਮਾ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਵ ਨਨ ਕਰਤੇ ਕੰਤ ਨਾਮ ਪਾਵ ਕਈ ਕੋਟ ਪਿਆ ਅਭਿਮਾਨੀ ਕਈ ਕੋਟ ਆਂਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗ ਆਦਨ ਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੂਖ ਨਾ ਕਰ ਕਈ ਕੋਟ ਮਾਇਆ ਸਰਾਮ ਵਾਹਿ ਕਈ ਕੋਟ ਪ੍ਰਦੇਸ਼ ਪ੍ਰਮਾਹਿ ਜੇਤ ਜਿਤ ਲਾਭ ਤੇਤ ਤਿਤ ਲਗਨਾ ਨਾਨ ਕਰਤ ਕੀ ਜਨ ਕਰਤ ਰਚਨਾ ਕਈ ਕੋਟ ਸੇਧ ਜਦਿ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਬਿਆਪਾਈ ਕਈ ਕੋਟ ਪਾਥਰ ਬਿਰਖ ਨਿਭਜਾਈ ਕਈ ਕੋਟ ਪਾਵਣ ਪਾਣੀ ਬੈ ਸੰਦ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖਿਆਤਰ ਕਈ ਕੋਟ ਦੀਵ ਦਾਨ ਅੰਦਰ ਸਿਰ ਛਤਰ ਸਗਲ ਸਮਾਗਰੀ ਆਪਣਾ ਸੂਤ ਧਾਰੈ ਨਾਨਕ ਜਿਹ ਜਿਹ ਭਾਵੈ ਤਿਹ ਤਿਹ ਨਹਿ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਨ ਸਿਮਰ ਤਰ ਸਾਸਤ ਕਈ ਕੋਟ ਕੀ ਰਤਨ ਸੁਮਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ

ਗੁਟ ਜਨਮ ਜੀਵ ਅਮਰ ਹੈ ਕਈ ਗੁਟ ਬਹਿਜੋਨੀ ਫਿਰ ਹੈ ਕਈ ਗੁਟ ਬੈਠਤੀ ਖਾ ਹੀ ਕਈ ਗੁਟ ਕਾਲ ਥਕ ਪਾ ਹੀ ਕਈ ਗੁਟ ਕੀਰਤਨਵੰਤ ਕਈ ਗੁਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰੱਖ ਨਾਮ ਸਭ ਕੀ ਪ੍ਰਭ ਕਾ ਹਾਥੀ ਕਈ ਗੁਟ ਪਏ ਬੈਰਾਗੀ ਰਾਮ ਨਾਮ ਸੰਗ ਤਿਲੇ ਬਲਾਗੀ ਕਈ ਕੋਟ ਪ੍ਰਭ ਕਉ ਹੋ ਜਾਂਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆ ਸਤਨ ਕੋ ਮੇਰੇ ਪ੍ਰਭ ਅਮਰਾਸ ਕਈ ਕੋਟ ਮੰਗ ਹੈ ਸਾਧ ਸੰਗ ਪਾਰ ਬ੍ਰਹਮ ਦਿਲਾ ਕਰੰਗ ਜਿਨਕੋ ਹੋਇਆ ਸੋ ਪ੍ਰਸੰਨ ਅਨੁਪ੍ਰੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨੋ ਵਹ ਪਾਤ ਪ੍ਰਭ ਹੋਇ ਪ੍ਰਮ ਸਮਾਤਾ ਕਾਂਤਨਾ ਜਨਕ ਹੋਇਆ ਪਿਆਪ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਤਤ ਕੀ ਬੀਤੇ ਸਦਾ ਨਿਹਾਰ ਹੈ ਕੁਨੇਤ ਕਈ ਕੋਟ ਨਾਮ ਰਹਿ ਪੀਵ ਹਮਰ ਭਏ ਸਾਧ ਸਾਧ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵਿਆ ਤੁਮਰਾ ਸੁਖ ਸਹਿਜ ਸੰਭਾਵ ਆਪਣੇ ਜਨ ਕੋ ਸਾਧ ਸਾਧ ਸੰਭਾਰੀ ਨਾਨਕ ਪਰਮੇਸ਼ਵਰ ਕੀ ਪਿਆਰੇ ਸਲੋਕ ਕਾਰਣ ਕਾਰਣ ਪ੍ਰਭ ਇੱਕ ਹੈ ਦੂਸਰਾ ਨਾਹੀਂ ਕੋਏ ਨਾਨਕ ਬਲਹਾਰਣ ਜਲ ਥਲ ਮਹੀਗਲ ਸੋਇਆ ਅਸ਼ਪਦੀ ਕਰਨ ਕਰਾਵਨ ਕਰਨਾ ਜੋਗ ਜੋ ਦੇਹ ਪਾਵੇ ਸੋਈ ਹੋਗ ਖਿਨ ਮਹਿ ਥਾ ਪੋ ਥਾ ਪਨਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਤਾਰ ਨਹਾਵੇ ਹੁਕਮੇ ਬਜਾ ਹੁਕਮ ਸਮਾਵੇ ਹੁਕਮੇ ਉਚਨੀ ਚ ਵਿਆਹ ਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਬੁੜੀ ਨਾਨਕ ਸਾਹਮਣੇ ਰਹੇ ਸਮਾਈ ਪ੍ਰਭ ਪਾਵੇ ਮਾਨੁਖ ਗਤ ਪਾਵੇ ਪ੍ਰਭ ਪਾਵਤ ਪਾਥਰ ਉਤਰਾਵ ਪ੍ਰਭ ਪਾਵੇ ਵਿਸਾਸਤ ਰੱਖ ਪ੍ਰਭ ਪਾਵਤ ਹਰ ਗੁਣ ਪਾਖ ਪ੍ਰਭ ਪਾਵਤ ਪਤ ਦੇਵ ਧਨ ਆਪ ਕਰੇ ਆਪਣ ਵਿਚਾਰ ਦੋਹਾਂ ਸਿਰੇ ਕਾ ਸੁਆਮੀ ਖੇਲੇ ਵਿਕਸੰਤਰ ਜਮ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨਾ ਆਵੇ ਕਹੂ ਮਾਨੁਖ ਤੀ ਕਿਆ ਹੋਇਆ ਜੋ ਪਾਵੇ ਸੋਈ ਕਰਾਵੇ ਇਸ ਕਾ ਹਾਥ ਹੋਏ ਤਾਂ ਸਭ ਕੁਛ ਲੀਏ ਜੋ ਦਿਖ ਪਾਵੇ ਸੋਈ ਕਰੀ ਅਨਜਾਨਤ ਵਿਖਿਆ ਮਹਾਰਾਜਾ ਜੇ ਜਾਨਤ ਆਪਣਾ ਆਓ ਬਚਾ ਪਰਮ ਪੂਲਾ ਦਹਿ ਦਿਖ ਤਾਵੇ ਨੇ ਮੁਖ ਮਹਿ ਚਾਰ ਕੁੰਡ ਫਿਰਾਵ ਕਰ ਕਿਰਪਾ ਜੋ ਸਭ ਨੇ ਭਗਤ ਦੇ ਨਾਨਕ ਤੇਜਾ ਨਾਮ ਮੇਰੇ ਖਿਨਵਾਨੀ ਚਕੀਟ ਕੌਰ ਆਏ ਪਾਰ ਬ੍ਰਹਮ ਗਿਰੀ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਿਖ ਪ੍ਰਗਟਾ ਜਾ ਕਹੋ ਆਪਣੀ ਕਰਾ ਬਖਸੀਹਤਾ ਕਰੀ ਖਾਨਾ ਕਰਾਂ ਜਗਦੀਸ਼ ਜੀ ਪਿੰਡ ਸਭ ਦੇਸ਼ ਕੀ ਰਾਹ ਘੜ ਘੜ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਣਤ ਆ ਬਨਾਈ ਨਾਨਕ ਜੀਵਾ ਦੇਖ ਬੜੇ ਉਸ ਕਾ ਬਰ ਨਾਹੀ ਸਹਾਦ ਕਰਨ ਕਰਾਂ ਸਰਗੁਨਾਥ ਆ ਗਿਆ ਕਾਰੀ ਬਪਰਾ ਜੀ ਜੋ ਦਹ ਪਾਵੈ ਸੋਈ ਹੁਣ ਹੋ ਕਬੂ ਚ ਨੀਚ ਮਹਿ ਵਸਾ ਕਬੂ ਸੋ ਘਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਆਹ ਹਰ ਕਬੂ ਆਕਾਸ ਪਾਇ ਆਲ ਕਬੂ ਬੇਦ ਬ੍ਰਹਮਚਾਰ ਨਾਨਕਾ ਮਿਲਾਉਣ ਹਰ ਕਬੂ ਨਿਰਤ ਕਰੇ ਬਾਪਾਤ ਕਬੂ ਸੋਇ ਰਹਿਦਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰੂ ਗਿਉਦਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਬੇਖਰ ਨਿਜ ਕਾ ਸਾਜਾ ਅਬ ਕਬੂ ਅਬ ਕੀਰਤ ਮਹਾਵ ਕਬੂ ਭਲਾ ਭਲਾ ਕਹਾ ਜੋ ਪ੍ਰਭ ਰਾਖ ਤੁਮ ਰਹਿ ਗੁਰੂ ਪ੍ਰਸਾਦ ਨਾਨਕ ਸਾਹਿਬ ਕਹੇ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਅੰਤਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਸਨਾਨ ਕਬੂ ਸਿਧ ਸਾਧ ਕੁ ਗਿਆਨ ਕਬੂ ਕੀਟ ਹਸਤ ਪਤੰਗ ਹੋਈ ਜੀ ਅਨਕ ਜਨ ਪਰਮ ਪਰਮ ਅਨਾਨਾ ਰੂਜ ਸਵਾਗਿ ਦਿਖਾ ਜੋ ਪ੍ਰਭ ਪਾਵਤ ਵਨ ਚਾਹ ਜੋ ਤੁਮ ਭਾਵ ਸੋਈ ਹੋਏ ਨਾਨਕ ਦੂਜਾ ਬਨਾ ਕੋਈ ਕਬੂ ਸਾਧ ਸੰਗਤੇ ਹੋ ਪਾਵ ਸਥਾਨ ਦੇ ਬਾਹਰ ਨਾ ਆਵੇ ਅੰਤਰ ਹੋਈ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾ ਮੰਦ ਨਾ ਰਤੀ ਕਰੰਗ ਸਦਾ ਬਸ

ਦੁਸ਼ ਮਨ ਮੇਟ ਗਏ ਗਵਨ ਪਾਇ ਬਿਸਰਾਮ ਨਾਨਕ ਪ੍ਰਭ ਕਾ ਸਤਿਗੁਰਬਾਨ ਸਲੋਕ ਸੁਖੀ ਬਸਾ ਮਸਕੀਨ ਆਵਨਵਾਰ ਤਲੀ ਬੜੇ ਬੜੇ ਅਹੰਕਾਰੀਆ ਨਾਨਕ ਗੈਰਵ ਕਰੇ ਅਸ਼ਪਤੀ ਜਿਸ ਕਾ ਅੰਤਰ ਰਾਜ ਅਭਮਾਨ ਸੋ ਨਿਰਕ ਪਾਤਿ ਉਦ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਉਦ ਬਿਸ਼ਟਾ ਕਾ ਜਨਤਾ ਉਸ ਕਾ ਕਰਮ ਮੰਤ ਕਹਾਵੈ ਜਨਮ ਮਰੈ ਵਖ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਸਾਵੈ ਨਾਨਕੀ ਹਮਕ ਤਾਕ ਸੁਖ ਪਾਵੈ ਧਨਵੰਤਾ ਹੋਈ ਕਰ ਕਰ ਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੇ ਬਾਹੁ ਲਸ ਕਰ ਮਾਨ ਖੂਪਰ ਕਰੇ ਆਸ ਪਲ ਪੀਤਰ ਤਕ ਹੋਈ ਬਿਨਾ ਸਭ ਤੇ ਆਵ ਜਾਣਾ ਬਲਵੰਤ ਖਿਨਵਾ ਹੋ ਜਾ ਬਸਮੰਤ ਕਿਸੈ ਨਾ ਬਾਧਾ ਆਪ ਅਹੰਕਾਰੀ ਧਰਮ ਰਹਿਤ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕਾ ਮਿਟੈ ਆਪ ਮਨ ਸੋ ਜਾ ਨਾਨਕ ਦਰਗਹ ਪ੍ਰਵਾਨ ਕੂੜ ਕਰਮ ਕਰੈ ਹਉ ਤਾਰੀ ਸ਼ਰਮ ਪਾਵੈ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਖ ਫਿਰ ਫਿਰ ਅਵਤਾਰ ਅਨਕ ਜਤਨ ਕਰੇ ਆਤਮ ਨੇ ਹੰਦਰਾਵੈ ਹਰ ਦਰਗਹ ਕਹੁ ਕੈਸੀ ਕਵੈ ਆਸ ਕਾ ਜੋ ਭਲਾ ਕਹਾਵੈ ਤੇ ਸਭ ਭਲਾਈ ਨਿਕਟਨ ਆਵੈ ਸਭ ਗਿਰੀ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਹੋਈ ਜਾਵ ਲਗ ਜਾਣਾ ਮੁਝ ਤਿਕਾ ਸ਼ੋਤਾਵੈ ਉਸ ਕਾ ਸੁਖ ਨਾਹੀ ਕੋਈ ਜਾਵੀ ਹਜਾਨਾ ਮੈਂ ਕਿਛ ਕਰਤਾ ਤਬ ਲਾਗ ਕਰ ਜੋਨ ਮੈਂ ਫਿਰਤਾ ਜਬ ਤਾਰੈ ਕੁ ਬੈਰੀ ਮੀ ਤਬ ਲਾਗ ਨੀਹ ਚਲਨਾ ਹੀ ਪੀਤ ਜਬ ਲਾਗ ਮੂਹ ਮਗਨ ਸੰਗ ਮਾਇ ਤਬ ਲਗ ਧਰਮ ਰਾਜ ਦੇ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲਾਖ ਕੌੜ ਤਾਵ ਦਰੁਤ ਨਾ ਆਵਾ ਮਾਇਆ ਪਾਤਸ਼ਾਹ ਪਾਵੇ ਅਨਕ ਭੋਗ ਬਿਖਿਆ ਕੀ ਕਰੈ ਨਾ ਦਰੁਤਾਵ ਖਾਵ ਖਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜ ਸੁਭਰਮ ਨਵਰਤ ਪ੍ਰਿਥੀ ਸਭ ਕਾ ਜਨਾਵ ਰੰਗ ਸਰਵ ਸੁਖ ਹੋਏ ਬੜੇ ਭਾਗੀ ਕਹਿ ਪ੍ਰਭ ਤੋਈ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਕਹਿ ਹਾਦ ਕਹਿ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਇਆ ਆਪੇ ਆਪ ਆਪ ਪ੍ਰਭ ਸੋਈ ਜੋ ਕਿਛ ਕਿਨੋ ਸਭ ਨਾ ਰੰਗ ਸਭ ਦੇ ਦੂਰ ਸਭ ਹੋ ਕੇ ਸੰਗ ਬੁਝ ਜਾ ਦੇਖਿਆ ਕਰਬ ਵੀ ਕਾਪ ਹੀ ਕਾਪ ਹੈ ਨੀ ਕੁਮਾਰਨ ਬਿਨ ਸਾਵਾ ਨਾ ਜਾਏ ਨਾਨਕ ਸਾਧ ਹੀ ਰਹਿਆ ਸਮਾਏ ਆਪ ਉਪਦੇਸ਼ ਸਮਝ ਆਪ ਆਪੇ ਰਜਾ ਸਭ ਕੇ ਸਾਧ ਆਪ ਕਿਨੋ ਆਪਣ ਵਿਸਥਾਰ ਸਾਹਿਬ ਕਾਸ਼ ਉਸ ਕਾਹੂ ਕਰਨੇ ਆਰੋ ਤੇ ਭਿੰਨ ਕਹੋ ਕਿਸ਼ੋ ਥਾਂ ਥਾਂ ਅੰਦਰੀ ਕਸੋ ਆਪਣੇ ਚੱਲ ਤਾਪ ਕਰਨੇ ਆਰ ਕੌਤ ਕਰੇ ਰੰਗਿਆ ਪਾਰ ਮਨ ਮਹਿ ਮਨ ਆਪਣੇ ਮਹਿ ਨਾਨਕੀ ਬੰਦ ਕਹਿਣਾ ਜਾਏ ਸਾਧ ਸਾਧ ਸਾਧ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਰਨਾ ਵਖਿਆ ਨੇ ਸੱਚ ਸੱਚ ਸੱਚ ਸਭ ਕਿਨਾ ਗੁਣ ਮੈਂ ਦੇਹੀ ਕਹਿਣਾ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤ੍ਰਿਬਾਣ ਘਟ ਘਟ ਸੁਨੇ ਸਰਵਨ ਵਖਿਆ ਨੇ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰਿਯ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਤਰਨ ਹਾਰ ਸੰਤ ਕਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਪਤਿ ਸੰਤ ਕਾ ਦੁੱਖ ਨਾਰ ਜਾ ਘਟੈ ਸੰਤ ਕਾ ਦੁੱਖ ਜਾਉਂਦੇ ਨਹੀਂ ਛੋਟਾ ਸੰਤ ਕਾ ਦੁੱਖ ਸੁਖ ਸਭ ਜਾਏ ਸੰਤ ਕਾ ਦੁੱਖ ਨਰਕ ਮੈਂ ਪਾਇਆ ਸੰਤ ਕਾ ਦੁੱਖ ਨਵਾਦ ਹੋਏ ਮਿਲੀ ਸੰਤ ਕਾ ਦੁੱਖ ਸਵਾ ਦਹੀ ਸੰਤ ਕੇ ਹੱਥੇ ਕੌ ਰੱਖਾ ਨਾ ਕੋਈ ਸੰਤ ਕਾ ਦੁੱਖ ਤਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰਾ ਨਾਨਕ ਸੰਤ ਸੰਗ ਨਾਨਕ ਤਾਰਾ ਸੰਤ ਕੇ ਦੁੱਖਨ ਦੇ ਮੁਖ ਪਾਵੈ ਸੰਤਨ ਕਾ ਦੁੱਖਨ ਕਾਗਜ ਲਵੈ ਸੰਤਨ ਕਾ ਦੁੱਖਨ ਸਰਬ ਜੋਨ ਪਾਏ ਸੰਤ ਕਾ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁੱਖਨ ਤ੍ਰਿਸ਼ਨਾ ਮਹਿੰਦਰਾ ਸੰਤ ਕਾ ਦੁੱਖ ਸਭ ਕੁਛ ਆਇਆ ਸੰਤ ਕਾ ਦੁੱਖਨ ਤੇਜ ਸਭ ਜਾਏ ਸੰਤ ਕਾ ਦੁੱਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਓ ਕੋ ਨਾਹੀ ਨਾਨਕ ਸੰਤ ਪਾਵੇ ਤਾਂ ਵੀ ਪੀ ਕਦ ਪਾਏ ਸੰਤ ਕਰਿੰਦਕ ਮਹਾਂ ਅਦਤਾਏ ਸੰਤ ਕਰਿੰਦਕ ਖੇਣ ਟਿਕੰਨਾ ਪਾਏ ਸੰਤ ਕਰਿੰਦਕ ਮਹਾਂ ਹਥਿਆਰਾ ਸੰਤ ਕਰਿੰਦਕ ਪਰਮੇਸ਼ਰ ਵਾਰਾ ਸੰਤ ਕਰਿੰਦਕ ਰਾਜ ਤੀ ਸੰਤ ਕਰਿੰਦਕ ਦੁਖਿਆਰ ਦੀਆਂ ਸੰਤ ਕੇ ਨੰਦ ਕੌ ਸਰਵ ਰੋਗ ਸੰਤ ਕਰਿੰਦ ਕਾ ਸਦਾ ਬਿਜੋਗ ਸੰਤ ਕਰਿੰਦਾ ਦੁੱਖ ਮਹਿ ਦੁੱਖ ਨਨ ਸੰਤ ਪਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁੱਖ ਸਦਾ ਅਪਵੇਦ ਸੰਤ ਕਾ ਦੁੱਖ ਕਿਸੈ ਕਾ ਨਹੀਂ ਵੇਦ ਸੰਤ ਕੇ ਦੁਖੀ ਕਾ ਉਡਾਨ ਲਾ ਕੇ ਸੰਤ ਕੇ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਅਮਰ ਸੰਤ ਕੇ ਦੁੱਖ ਨਾ ਸਭ ਦੇ ਡਰ ਸੰਤ ਕੇ ਦੁਖੀ ਕਾ ਨਾਹੀਂ ਠਾਉ ਨਾਨੂ ਸੰਤ ਭਗਤ ਲਈ ਮਲਾਈ ਸੰਤ ਕਾ ਦੁਖੀ ਆਦਿ ਵੀ ਤੇ ਟੂਟੈ ਸੰਤ ਕਾ ਦੁਖੀ ਕਦੇ ਕਾਜ ਨਾ ਪਾਇ ਹੂਚੈ ਸੰਤ ਕਾ ਦੁਖੀ ਕਾ ਉਦਿਆਨ ਪਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਦੇ ਉਤਖੋਥ ਹੈ ਜਿਉਂ ਸਾਧ ਬਿਨਾ ਮਿਰਤ ਕੀ ਲੋਥ ਹੈ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਵੀ ਜਾਪੇ ਹੀ ਖਾਇਆ ਹੀ ਸੰਤ ਕੇ ਦੁਖੀ ਕਉ ਅਵਰਨ ਰੱਖਣਾ ਨਾਨਕ ਸੰਤ ਪਾਵਨ ਲਏ ਉਹ ਬਾਹਰ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਲ ਵੀ ਹੁਣ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜ ਜਿਉਂ ਪਾਵ ਕੀ ਨਹੀਂ ਦਰਾਬਾ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉਂ ਬੂਆੜ ਤੇਰੀ ਖੇਤ ਮਾ ਹਿੰਦੂ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧਮੇ ਥਿਆ ਕਹਿਤ ਕਿਰਤ ਨੰਦ ਕਾ ਦੁਰਖੀ ਪਾਇਆ ਨਾਨਕ ਜੋ ਦੁਖ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਹ ਮੇਰਾ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈ ਆ ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵ ਆਈ ਆ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਪੂਜਾ ਹੈ ਪਾਵੈ ਤੈਸਾ ਕੋਈ ਹੋਏ ਪਿਆ ਕਰਤਨਾ ਬੇਟਾ ਕੋਈ ਨਾਨਕ ਜਾਣਾ ਸੱਚਾ ਸੋਈ ਸਭ ਘੱਟ ਦੁਖ ਦੁੱਖ ਕਰਨੇ ਆਰ ਸਦਾ ਸਦਾ ਦੁੱਖ ਨਮਸਕਾਰ ਪ੍ਰਭ ਕੀ ਵਸਤਾ ਕਰੋ ਦਿਨ ਰਾਤ ਤਿਸਾਸ ਕਰਾ ਸਭ ਕਾਸ਼ ਵਰਤ ਤੁਸੀਂ ਜੈਸਾ ਕਰੇ ਤਸ ਕੋ ਆਪ ਨੰਗੀ ਰਾਵ ਕਰਨ ਯਾਰ
ਦੂਸਰ ਕੌਣ ਕਹੈ ਵਿਚਾਰ, ਜਿਸਨੂੰ ਕਿਰਪਾ ਕਰਤ ਸਭ ਨਾਮ ਦੀ ਵਡਭਾਗੀ। ਨਾਨਕ ਜਨ ਸੀ ਸਲੋਕ, ਤਜਹੁ ਸਿਆਨ ਸੁਰ ਜਨਹੁ ਸਿਮਰਹੁ ਹਰ ਹਰ ਆਈ ਏਕਾਸ, ਹਰ ਮਨ ਰਖੋ ਨਾਨਕ ਦੂਹ ਪਰਮ ਭਾਵ ਜਾਇ ਅਸ਼ਪਤੀ ਮਾਨ ਉਖ ਕੀ ਟੇਕ ਬ੍ਰਿਥੀ ਸਭ ਜਨ ਦੇਵਨ ਕੋ ਏਕਾ ਭਗਵਾਨ ਜਿਸ ਕਦੀ ਕਰ ਹੈ ਅਗਾਇ ਬਹੁਨ ਤਰਸ ਨਾ ਲਾਗਿਆ ਮਾਰ ਰਾਖੇ ਕੁਆ ਮਾਨੁਖ ਕਹਿ ਕਿਸ ਨਾਹੀ ਹਾਥ ਤਿਸਕਾ ਕੰਬੂਜ ਸੁਖ ਹੋਏ ਤਿਸਕਾ ਨਾ ਵਰਾ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗ ਕੋਈ ਉਸ ਤਦ ਮਾਨ ਮਹਿ ਕਾਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹੀ ਜੀਉ ਨੈਨ ਹੋ ਪੀਖ ਠਾਕੁਰ ਕਰੰਗ ਸਾਧ ਸੰਗ ਬਿਨਸਾ ਸਭ ਸੰਗ ਚਰਨ ਚਲਮ ਵਾਰ ਗੋਬਿੰਦ ਮਿਠਿ ਪਾ ਜਪਿ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗ ਨਾਨਕ ਪੂਜਨ ਮਥਾ ਬੁਢਭਾਗੀ ਤੀ ਜਨ ਜਗ ਮਾਹਿ ਸਦਾ ਸਦਾ ਗਗਨਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਦ ਕਰਿ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੀ ਸੁਖੀ ਏਕੋ ਏਕ ਏਕ ਪਛਾਣ ਦੋਦਗੀ ਸੋ ਜੀ ਜਾਨ ਹੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੋ ਜਾਇ ਤੁਸੀਂ ਜਨ ਤ੍ਰਿਸ਼ਨਾ ਬੋ ਜਾਇ ਸਾ ਸੰਗ ਹਰ ਹਰ ਜਹ ਕਹਿ ਤੁ ਸਰੋ ਰੋਗ ਤਿਉ ਹਰ ਜਨ ਰਹਿਤ ਆਨੰਦਨ ਕੀਰਤਨ ਕੇਵਲ ਵਖਿਆ ਗ੍ਰਸਤ ਮੈਂ ਸੋਈ ਨਿਰਵਾਹ ਨੀਕ ਉਪਰ ਜਿਸ ਜਨ ਕੀ ਆਸਾ ਦਿਸ ਕੀ ਕੱਟ ਗਿਆ ਜਾਊਗੀ ਵਾਸਤਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤਿਸਹ ਨਾ ਲਾਗਹ ਤੂ ਜਿਸ ਕਾ ਹਾਰ ਪ੍ਰਮਾਨ ਚਿਤ ਆਵੈ ਸੋ ਸੰਤ ਸੋ ਹੇਲਾ ਨਹਿਣ ਲਾ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਦੇ ਡਰ ਜੈਸਾ ਸਾਥ ਐਸਾ ਦ੍ਰਿਸ਼ਟ ਹੈ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜੇ ਆ ਗੁਰਪ੍ਰਸਾਦ ਤਤ ਹਾਉ ਬੁਗ ਜੇ ਆ ਜਬ ਦੇਖਾ ਤਬ ਸਭ ਕਿਸ ਗੁਰੂ ਨਾਨਕ ਸੋ ਸੂਖਮ ਸੋਈ ਅਸਤੁਲ ਨਹਿ ਕਿਸ ਜਨਮ ਨਹਿ ਕਿਸ ਮਰੇ ਆਪਣ ਚਲਤਾ ਆਪ ਹੀ ਕਰੈ ਆਪਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਆਗਿਆ ਕਰਿ ਤਾਰੇ ਸਭ ਸ੍ਰਿਸ਼ਟ ਆਪ ਆਪ ਸਗਲ ਮਹਿ ਆਪ ਅਨਕ ਜੁਗਤ ਰਾਜ ਥਾਪ ਥਾਪ ਅਵਨਾਸੀ ਨਾਹਿ ਕਿਸ ਕਾਂਡ ਧਾਰਨ ਧਾਰਹਿ ਬ੍ਰਹਮਾਂਡ ਲਖੀਵ ਪੁਰਖ ਪ੍ਰਤਾਪ ਆਪ ਜਪੈ ਤਨਾਨ ਜਾਪ ਜਨ ਪ੍ਰਭ ਜਾਤ ਸੋ ਸੋਭਾਵੰਤ ਸਗਲ ਸੰਸਾਰ ਉਦਰਾਤਨ ਮੰਤ ਪ੍ਰਭ ਕੇ ਸੇਵਕ ਸਗਰੇ ਉਧਾਰਨ ਪ੍ਰਭ ਕੇ ਸੇਵਕ ਦੂਖ ਬਿਸਾਰਨ ਆਪ ਮੇਲ ਕਿਰਪਾਰ ਗੁਰ ਕਾ ਸਭ ਜਾਪੈ ਨਿਹਾਲ ਕੀ ਸੇਵਾ ਸੋਈ ਲਾਗ ਜਿਸ ਨੂੰ ਕਿਰਪਾ ਕਰਹਿ ਬਿੜ ਭਾਗ ਨਮ ਜਬਦ ਪਾਵ ਬਿਸਰਾਵ ਨਾਨਕ ਤਿਨ ਪੁਰਖ ਕਾ ਉਤਮ ਕਰਮਾਨ ਜੋ ਕਿਸ਼ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਵਾਸਾ ਹਰ ਸੰਗ ਸਹਿਜ ਸੁਭਾਇ ਹੋਵੈ ਸੁਖੇ ਕਰਨ ਹਾਰ ਪਛਾਣ ਸੋਏ ਪ੍ਰਭ ਕਗਿਆ ਜਨਮ ਈਠ ਲਗਾਨਾ ਜੈਸਾ ਸਾਹ ਤੈਸਾ ਦ੍ਰਿਸ਼ਟਾ ਨਾ ਜਿਸ ਤੇ ਉਪਜੇ ਤੇ ਹਮਾਹੇ ਸਮਾਇ ਹੋਏ ਸੁਖ ਨਿਧਾਨ ਉਨਹੂੰ ਬਨ ਆਇਆ ਉਸ ਭਾਵ ਦੀਨੋ ਮਾਨਾਨ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਦਰੀਆ ਨਾਨਕ ਦੇ ਪਰਹਾਰ ਅਸ਼ਟਪਦੀ ਟੂਟੀ ਗੰਢ ਨਾਰ ਗੁਪਾਲ ਸਰਬ ਜੀ ਆਪ ਹੀ ਪ੍ਰਤ ਪਾਲ ਸਗਲ ਚਿੰਤਾ ਜਿਸ ਮਨ ਵਾਹੇ ਦੇਖਦੇ ਬਿਰਥਾ ਕੋਈ ਨਾ ਹੀ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪ ਆਪ ਆਪਨ ਕੀਆ ਕਛੂ ਨਾ ਹੋਈ ਜੀ ਸਾਉ ਪ੍ਰਾਣੀ ਲੋਚਾ ਕੋਈ ਦਿਸ ਬਿਨ ਨਾਹੀ ਤੇਰਾ ਕਿਛ ਕਾਮ ਗਦ ਨਾਨਕ ਜਾ ਪੀਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਜੋ ਸਗਲ ਘੱਟ ਸੋਹੈ ਧਨਵੰਤਾ ਹੋਈ ਕਿਆ ਕਰਵੈ ਜਾਂ ਸਭ ਕਿਛ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਵਹਿ ਦਾ ਤਾਰ ਦਿਖਦੀ ਅਨਹਾਰ ਜਾਨੰ ਕਾਵਾਰ ਜਿਸ ਗੁਰੂ ਪ੍ਰਸਾਦ ਟੂਟੈ ਹਾ ਰੋਗ ਨਾਨ ਸੋ ਜਾਂ ਸਦਾ ਰੋਗ ਜੋ ਮੰਦਰ ਕਉ ਥਾਮੈ ਥਮਨ ਤਿਉਂ ਗੁਰ ਕਾ ਸਬਦ ਮਨ ਹਾ ਸਥਮਨ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀਖ ਮਨ ਹੋਈ ਵਿਗਾਸ ਜੋ ਮਹਾਂ ਉਦਿਆਨ ਮਹਿ ਮਾਰਗ ਪਾਵੈ ਕਿਉਂ ਸਾਧੂ ਸੰਗਲ ਜੋਤ ਪ੍ਰਗਟਾਵੈ ਤਨ ਸੰਤਨ ਕੀ ਬਾਦਸ਼ਾਹ ਤੂਰ ਨਾਨਕ ਹਰ ਚਾਪੁਰ ਮਾਨ ਮੂਰਖ ਕਾਹੀ ਬਿਲ ਲਾਈਐ ਪ੍ਰਭ ਲਿਖ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂਤ ਸਹਿ ਜਤਾਰ ਜੋ ਕਾਸ਼ ਕਰੈ ਸੋਈ ਸੁਖਮਾਨ ਭੁਲ ਕਾਹੀ ਫਿਰਿਆ ਜਾਨ ਕਨ ਵਸਤਾਈ ਤੇਰਾ ਸੰਗ ਲਵਟ ਰਹੋ ਰਾਸ ਰੂਪੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਦ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਖੂ ਮਾਨ ਬੋਲ ਰਾਮ ਨਾਮ ਹਿਰਦੇ ਮੈਂ ਤੋਲਾ ਦੁਖਿਓ ਸੰਤ ਸੰਚਾਲ ਵਰ ਤਿਆਗ ਵਿਖੇ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਗੁਜਲ ਹਰ ਦਰਗਹਿ ਸੋਏ ਹੋਵਾ ਪਾਰ ਵਿਰਲਾ ਵਾ ਪਾਰਾ ਨਾਨਕ ਤਾ ਕਾ ਸਤਿ ਬਲ ਹਰੇ ਚਰਨ ਸਾਧ ਕੇ ਧੋਏ ਧੋਏ ਪੀਵਰ ਸਾਧ ਕੋ ਆਪਣਾ ਜੀਉ ਸਾਧ ਕੀ ਧੂਰ ਕਰੋ ਸਨਾ ਸਾਧੂ ਪਰ ਜਾਈਆ ਕੁਰਬਾਨ ਸਾਧ ਸਿਵਾ ਬੜ ਪਾਈ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਵਿਘਨ ਦੇ ਸਾਧੂ ਰੱਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚੱਖ ਉੱਠ ਗਹੀ ਸੰਤ ਹੈ ਦਰਿਆ ਸਰਵ ਸੁਖ ਨਾਨਕ ਤਿਹ ਪਾਇਆ ਮਿਰਤਕ ਕਉ ਜੀਵਾਲ ਨਾਰ ਭੂਖੇ ਕਉ ਦੇਵਤ ਆਧਾਰ ਸਰਵ ਨਿਧਾਨ ਜਾਗ ਦ੍ਰਿਸ਼ਟੀ ਮਾਹੇ ਪ੍ਰਭ ਲਿਖ ਕਾ ਲਹਿਣਾ ਪਾਹੇ ਸਭ ਕਿਸ ਦਿਸ ਕਾਹੁ ਕਰਨ ਜੋਗ ਤਿਹ ਬਿਨ ਦੂਸਰ ਵਾ ਨਾ ਹੋਗ ਜਪ ਜਨ ਸਦਾ ਸਦਾ ਦਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਣੀ ਕਰ ਕਿਰਪਾ ਜਿਸ ਕਾ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕਾ ਮਨ ਗੁਰ ਕੀ ਪ੍ਰਤੀਤ ਦਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੇ ਹੋਰ ਜਾਗ ਹਿਰਦੈ ਕੁਹੇ ਸੱਚ ਕਰਣੀ ਸਜ ਤਾਗ ਰਹਿਤ ਸੱਚ ਹਿਰਦਾ ਸਤੋ ਕਹਿ ਦੋ ਸੱਚ ਦ੍ਰਿੜ ਸੱਚ ਆਕਾਰ ਸੱਚ ਵਰਦਾ ਸੱਚ ਅਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਾਂ ਸੱਚ ਸਮਾਧਾ ਸਲੋਕ ਰੂਪ ਨਾਰੀਖ ਨਾਰੰਕੇਸ਼ ਤ੍ਰਿਹੁ ਗੁਣ ਦੇ ਪ੍ਰਭੇਨ
ਤਿਸੇ ਬੁਝਾਈ ਨਾਨਕ ਅਜ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਿ ਰਾਖ ਮੈਂ ਅਨੋਖੀ ਨੂੰ ਪ੍ਰੀਤ ਤਿਆਗ ਦਿਸਦੀ ਪਰ ਨਾ ਕਿਸ਼ ਕੋਏ ਸਰਵ ਨਿਰੰਦਰੀ ਕੁਸੋਆ ਪਿਬੀਨਾ ਪਿਤਾ ਨ ਗਹਿਰ ਗੰਭੀਰ ਗਿਹੀਰ ਸੁਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਦਾਨ ਦੇ ਆਰ ਬਖਸਾਨ ਦੋ ਸਾਹ ਤਿਰਕ ਚਰਨ ਪਾਵ ਨਾਨਕ ਮਨ ਅਨੁਰਾਵ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਫੂਰ ਕਮਨ ਤਰ ਨਾ ਜਨ ਹੋਰ ਅਨਦਰੂਪ ਮੰਗਲ ਸਤ ਜਾ ਕੇ ਸਰਤ ਹੁਕ ਸੁਨਿ ਕਰ ਤਾਕ ਰਾਜ ਮਹਾਰਾਜ ਯੋਗ ਮਹਿ ਜੋ ਕਿਤਾਬ ਮਹਤ ਪੀ ਸਰਗ੍ਰਹਿਤ ਮੈਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਹ ਪੁਰਖ ਅਗਨੇ ਅੰਤਰ ਪਾਇਆ ਜਾ ਕੀ ਲੀਲਾ ਕੀ ਮੇ ਤਨਾ ਸਕਲ ਦਿਵਾਰੀ ਅਵਗਾਹਿ ਪਿਤਾ ਕਾ ਜਨਮ ਕੀ ਜਾਣੈ ਪੂਤ ਸਕਲ ਪੁਰਈ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਧਿਆਵੈ ਸੀ ਤਿਹ ਗੁਣ ਮਹਿ ਜਾਕੁ ਪਰਮਾਇ ਜਨਮ ਮਾਰਾ ਫਿਰਾਵੈ ਜਾਏ ਊਚ ਨੀਚ ਤਿਸ ਕੀ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂ ਨਾਨਾ ਜਾ ਕਰੰਗ ਨਾਨਾ ਭੇਖ ਕਰੈ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭ ਅਮਨਾਸੀ ਏਕੰਕਾਰ ਨਾਨਾ ਚਲ ਕਰੀ ਖਿਨ ਵਾਹਿ ਪੂਰ ਰਹਿ ਪੂਰਨ ਸਭ ਠਾਇ ਨਾਨਾ ਵੇਦ ਕਰ ਬਾਨਤ ਬਨਾਈ ਆਪਣੀ ਗੁੰਦਾ ਵਿਪਾਈ ਸਭ ਘਟ ਦਿਸ ਕੀ ਸਭ ਦਿਸ ਕਿਠਾਉ ਜਾਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੀ ਤਾਰੀ ਸਗਲੇ ਜੰਦ ਨਾਮ ਕੀ ਤਾਰੀ ਖੰਡ ਬ੍ਰਹਿਮੰਡ ਨਾਮ ਕੀ ਤਾਰੀ ਸਿਮਰਤ ਵੇਦ ਪ੍ਰਾ ਨਾਮ ਕੀ ਤਾਰੀ ਸੁਨਨ ਗਿਆਨ ਦਿਆ ਨਾਮ ਕਿਤਾਰਿਆ ਗਾ ਸੁਪਾ ਤਾਲ ਨਾਮ ਕਿਤਾਰੇ ਸਗਲੇ ਆਕਾਰ ਨਾਮ ਕਿਤਾਰੀ ਪੁਰੀਆ ਸਭ ਪਾਵਨ ਨਾਮ ਕਾ ਸੰਗ ਉਦਰੇ ਸੋ ਸਰਾਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਇ ਨਾਨਕ ਚੌਥੀ ਪਾਤਮਾ ਸੋ ਜਨ ਗਤ ਪਾਏ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰ ਦੂ ਸਾਧੂ ਸਤਿ ਜਗ ਬਣ ਸਾਧ ਪੁਰਖ ਸਭ ਮਾਇ ਸਮਾਨ ਸਾਧ ਕਰਮ ਜਾ ਕੇ ਰਚਨਾ ਸਾਧ ਮੂਲ ਸਾਧੂ ਸਾਧ ਉਤਪਾਦ ਸਤਿ ਕਰਨੀ ਨਿਰਮਲ ਨਿਰਮਲੀ ਜਿਸ ਬੁਝਾਏ ਤੇ ਸਤਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਤੈ ਵਿਸਵਾਸ ਸਤ ਨਾਨਕ ਗੁਰ ਦੀ ਪਾਈ ਸਤ ਵਚਨ ਸਤ ਉਪਦੇਸ਼ ਸਤ ਤੀਰ ਜਨ ਜਾ ਕਰਦਾ ਪ੍ਰਭੂ ਸਤ ਨਿਰਤ ਬੂਝ ਜਾਏ ਜੇ ਕੋਈ ਨਾਮ ਜਪਤ ਤਾਗ ਗਾ ਤੋਏ ਆਪ ਸਤ ਕੀ ਸਭ ਸਤ ਆਪ ਜਾਣੇ ਆਪਣੀ ਮੇਤ ਗਾਤ ਜਿਸ ਕੇ ਸਰੇਟ ਉਸੋ ਕਰਨੇ ਆਰਵ ਨ ਬੂਝ ਕਰਦ ਵਿਚਾਰ ਕਰਦ ਕੀ ਮੇਤ ਨਾ ਜਾਣੇ ਕੀ ਆ ਨਾਨਕ ਜੋ ਦੇਹ ਪਾਵੇ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਇਦ ਜੇ ਨੂੰ ਬੁਝਿਆ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹਿ ਗੁਰ ਕਾ ਭਜਨ ਪਦਾਰਥ ਲਹੀ ਉਹ ਦਾਤ ਦੁੱਖ ਅਟਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵ ਸੋਵੜ ਪਾਇਕ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨੂੰ ਹਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਉਸੀ ਭੇ ਸੱਚ ਅਸ਼ਟਪਦ ਚਰਨ ਸਾਧੁ ਸਤ ਪ੍ਰਸੰਨ ਹਰ ਪੂਜਾ ਸਾਧੁ ਸਤ ਸੇਵਧਾਰ ਦਰਸ਼ਨ ਸਤਿ ਸਤਿ ਬਿਖਨਾਰ ਨਾਮ ਸਤਿ ਸਤਿ ਅਵਨਹਾਰ ਆਵ ਸਤਿ ਸਤਿ ਹਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤਿ ਸਤਿ ਪ੍ਰਭ ਭਗਤਾ ਸੁਰਤ ਸਤਿ ਸਤਿ ਜਸ ਸੁਨਤਾ ਉਪਜਨਾਰ ਕੋ ਸਤਿ ਸਭ ਹੋ ਜਨਾਨ ਸਤਿ ਸਤਿ ਪ੍ਰਭ ਸੋਏ ਸਤਿ ਸਰੂਪ ਰੇ ਦਾ ਜਨਮਾਨਿਆ ਕਰਨ ਕਰਾਉਣ ਤੈਨੂੰ ਗੁਰੂ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਹਮਾਰ ਪ੍ਰਗਟਾਇਆ ਭੈ ਤੀ ਨਿਰਭਾਉ ਹੋਏ ਬਸਾਨਾ ਜਿਹ ਤੇ ਉਪਜਿਆ ਤੇ ਹਮਾਹ ਸਮਾਨਾ ਬਸਤ ਮਾਹਿਤ ਬਸਤ ਗਡਾਈ ਤਾਕ ਉਪੇਨ ਨ ਕਹਿਣਾ ਜਾਏ ਬੁਗ ਜਾਏ ਬੁਗ ਜਨਾਰ ਬਬੀ ਕ ਨਾਰਾਇਣ ਵੀਰੇ ਨਾਨਕੀ ਕ ਠਾਕੁਰ ਕਾ ਸੇਵਕ ਆਗਿਆ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕਾ ਸੇਵਕ ਨਿਰਮਲ ਗੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਆਉ ਪ੍ਰਭ ਪਾਲਾ ਨਾਰ ਸੇਵਕ ਰਾਖ ਨਿਰੰਕਾਰ ਸੋ ਸੇਵਕ ਜਿਹ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾ ਸਾ ਸੁਮਾਰ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰ ਪਰ ਰੱਖ ਆਪਣੇ ਦੱਖ ਦੇ ਵਡਾਈ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰੱਖ ਤਾਕਿ ਆਤਮਿਤ ਕੋਈ ਨਾ ਲੱਖ ਪ੍ਰਭ ਸੇਵਕ ਆਉ ਕੂ ਨਾ ਪਾ ਹੁਕ ਜਾ ਪ੍ਰਭ ਸੇਵ ਪੂਜ ਦੇਵ ਚ ਜੋ ਪ੍ਰਭ ਆਪਣੀ ਸੇਵਾ ਲਾਇਆ

ਪਛਾਣ ਦੇਖੀ ਮੈਂ ਹਮਾ ਕਾਨ ਬਖਾਨੋ ਦਸ ਕਗੁਨ ਕਹੀ ਕਨਾ ਜਾਨੋ ਆਠ ਪੈਰ ਪ੍ਰਭਾ ਸਹਿ ਹਜੂਰੇ ਕਹੋ ਨਾਨ ਸੇ ਜਨ ਪੂਰੇ ਮਨ ਮੀਰੇ ਦਿਨ ਕੀ ਓਟ ਰੀਹੀ ਮਾਨ ਤਨ ਆਪਣਾ ਦਿਨ ਜਨ ਦੇਹ ਜੈਨ ਜਨ ਆਪਣਾ ਪ੍ਰਭੂ ਛਾ ਦਸ ਹੋ ਜਾਨ ਸਰਵ ਥੋਕਾ ਦਾਤਾ ਜਿਸ ਕੀ ਸਰਨ ਸਰ ਸੁਖ ਪਾਇ ਵਹਿ ਤਿਸ ਕਾ ਦਰਸ ਸਾ ਪਾਇ ਮਿਟਾਵੈ ਅਵਰ ਸੇਵਨ ਸਗਰੀ ਛਾੜ ਦੇ ਜਨ ਕੀ ਤੂੰ ਸੇਵਾ ਲਾ ਗਾਵਨ ਜਾਨ ਹੋਵੀ ਤੇਰਾ ਨਾਨਕ ਦੇਹ ਜਨ ਕੀ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਤਰਾ ਨਾਨਕ ਅਰਗਨ ਗਾਵਸਪਤੀ ਸਾਧਗੁਰ ਸਿੱਖ ਕੀ ਕਰਾ ਪ੍ਰਤ ਪਾਲ ਸਿਵ ਕਪੁਰ ਸਦਾ ਦਯਾਲ ਸਿੱਖ ਕੀ ਗੁਰ ਦੁਰਮਤਮਾ ਲਹਿਰਾ ਗੁਰ ਬਚਨ ਹਰ ਨਾਮ ਉਚਾਰਾ ਸਭ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਉਪਕਾਰ ਤੇ ਆਟ ਸਭ ਸਿੱਖ ਨਾਮ ਤਾਨ ਦੀ ਗੁਰ ਕਾ ਸਿੱਖ ਉਡਭਾਗੀ ਹੋ ਸਾਧਗੁਰ ਸਿੱਖ ਹਰਦ ਬਲਦ ਸਵਾਰਾ ਨਾਨਕ ਸਾਧਗੁਰ ਸਿੱਖ ਪਾਓ ਜੀ ਅਨਾਲ ਸੁਮਾਰ ਗੁਰ ਕਾ ਗ੍ਰਹਿ ਸੇਵਕ

ਸੂਬੇ ਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੈ ਸੋ ਸਾਧ ਗੁਰ ਜਿਸ ਸਰੇ ਦਾ ਹਰਿ ਨਾਉ ਅਨਕ ਵਾਰ ਗੁਰ ਕਾ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਪ ਨਹੀਂ ਕਹਿ ਪਰਮ ਸਹਿ ਸੋ ਸਿਆਨ ਬਲਿਆਨਾ ਜਾਈ ਅਨੰਦ ਕਹਿ ਗੁਰਬਿੜ ਭਾਗ ਪਾਈ ਹੈ ਸਫਲ ਦਰਸਨ ਪੀਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੀਠ ਸੰਗਰਾਮ ਗੁਨ ਰਵਿ ਪਾਰ ਬ੍ਰਹਮ ਕੇ ਦਰਗਹ ਕਵਿ ਸੰਕਰ ਬਚਨ ਕਰਨ ਆਗ ਹਨੀ ਮਨ ਸੰਧੁ ਗਾਤਮ ਪਤੀਆ ਨੀ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਨ ਜਿਹ ਪਾਵਤ ਹੈ ਮਿਲਾਏ ਜਿਹ ਬਾਈ ਪੁਸਤਤ ਅਨੇਕ ਸਾਧ ਪੁਰਖ ਪੂਰਨ ਬਵੀਕ ਕਾਹੂ ਬੋਲ ਨਾ ਪਹਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਇ ਤਾ ਕੀ ਕੀਮਤ ਕਨਾਰਾ ਪਾਏ ਅਨੁਕ ਭਗਤ ਬੰਧਨ ਨਿਰਤ ਕਰੈ ਚਰਨ ਕਮਨ ਹਿਰਦਾ ਸਿਮਰੈ ਸਭ ਬਲ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਪ੍ਰਭ ਜਪਨੇ ਇਹੋ ਹਰ ਰਸ ਉਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤੋ ਹੋਇ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ ਜਾ ਕੇ ਮਨ ਪ੍ਰਗਟਿ ਗੁਣਤਾ ਸਾਠ ਪਹਿਰ ਹਰ ਕਾ ਨਾਮ ਲਈ ਸਹਿਜਬ ਦੀ ਸੇਵਕ ਦੀ ਮੋਹ ਮਾਇਕ ਸੰਗਨਾ ਲੇਪ ਮਨ ਮਹਰਾ ਕਾ ਹਰ ਹਰੀ ਕੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮ ਮੋਹ ਦੁਖ ਤਹਿ ਦਿਨਾ ਸੇ ਤਬਦ ਮਾਹੀ ਠੰਡ ਵਰਤਾਈ ਅੰਧ ਪੈ ਦੁਖ ਨਾ ਠਿਪਾਈ ਜਨਮ ਮਰਨ ਕੇ ਮਿਟਿਆ ਦੇ ਸੇ ਸਾਧੂ ਕੇ ਪੂਰਨ ਅਪਦੀ ਸੇ ਪਾਉ ਚੁਕਾ ਨਿਰਪਾਉ ਹੋਏ ਬਸ ਸਗਲ ਵਿਆਦ ਮਨ ਦਿਖੈ ਨਸੇ ਜਿਸ ਕਾ ਸਾਧ ਤਿਨ ਕਿਰਪਾ ਤਰ ਸਤਸੰਗ ਜਪਨਾ ਮੁਰਾਰਿ ਥਿਤ ਪਾਈ ਚੁੱਕੇ ਪ੍ਰਮ ਕਾ ਮਨ ਸੁਨ ਨਾਨਕ ਹਰਿ ਹਰਿ ਜਸ ਰਾਮ ਨਿਰਗੁਨਾਇ ਸਰਗੁਣ ਪਿਓ ਹੀ ਕਲਾ ਤਰ ਜਿਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਈ ਹਰ ਬਿਨ ਦੂਜਾ ਨਾਹੀਂ ਕੋਈ ਸਰਬ ਨਿਰੰਤਰੀ ਕੋ ਸੋਇ ਉਤਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲਤਾ ਹਰੀ ਜਨਕ ਬਾ ਨਾਨਕ ਹਰਿ ਸਲੋਕ ਸਾਧਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੀ ਹੋ ਧਨ ਸਾਰ ਅਸ਼ਪਦ ਸੰਤ ਜਨਾ ਮਿਲ ਕਰਹੁ ਵਿਚਾਰੀ ਸਮਨਾਮੇ ਆਧਾਰ ਔਰੇ ਉਪਾਵ ਸਮੀਤ ਬੇਸਾਰ ਓ ਚਰਨ ਕਮਲ ਰਿਤ ਮੈਂ ਅਵਤਾਰ ਹੋ ਕਰਨ ਕਾਨ ਸੁਭਰਾ ਸਮਰਾਥ ਦ੍ਰਿੜ ਕਰ ਗਹ ਹੋ ਨਾਮ ਹਰ ਵਾਧਿ ਹੋ ਤਨ ਸੰਚ ਹੋ ਆਹ ਭਗਵੰਤ ਸੰਤ ਜਨਾ ਕਰਨ ਰਣਵੰਤ ਇਕਾਸ ਰਾਖੋ ਮਨ ਵਾਹੀ ਸਰਬ ਰੋਗ ਨਾਰੀ ਮਿਟ ਜਾਹਿ ਜੇ ਤਨ ਕੋ ਚਾਰ ਕੁੰਟ ਉਠਤਾਵ ਸੋ ਤਨ ਹਰ ਸਿਵਾ

ਜਾਗਰਤ ਅਵਸ ਹਰ ਸੋਏ ਕਰ ਤਦਿ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾਹਿਬ ਪੂਰਨ ਹੋਇਆ ਆਸ ਭਗਤ ਭਾਈ ਆਤਮ ਪ੍ਰਗਟ ਦੇਤ ਕਰ ਜਾਏ ਵਸ ਅਵਨਾਸੀ ਕਹੁ ਨਾਨਕ ਕਟ ਜਮ ਫਾਸੀ ਤਦ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੁਖਾ ਚੁਕਾ ਚਾਇ ਆਵਾ ਕਵਨ ਮਿਟੈ ਪ੍ਰਭ ਸੀ ਭਾਵ ਤਿਆਗ ਸਰਮ ਗੁਰ ਦੀ ਵਾਈ ਓ ਰਤਨ ਜਨਮ ਕਹੁ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਵਨ ਛੁਟਨਾਰੀ ਸਿਮਰਤ ਸਾ ਸਤ ਬੀਰ ਵਿਚਾਰੀ ਹਰ ਕੀ ਭਗਤ ਕਰਹੁ ਮਨ ਲਾਈ ਮਨ ਪੰਛਤ ਨਨ ਫਲ ਪਾਏ ਸੰਗ ਨ ਚਾਰ ਤੇਰਾ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕੁਟੰਬ ਅਰ ਬਨਤਾ ਇੰਤੀ ਕਹੁ ਤੁਮ ਕਮ ਸਨਾਥ ਰਾਜ ਰੰਗਮੈ ਵਿਸਥਾਰਯੰਤੀ ਕਹੁ ਹੁਕਮ ਛੁਟਕਾਰਾ ਸਹਸਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾ ਸਾਰ ਜਿੰਦੀ ਤਿਹ ਬੁਝੈ ਨਾ ਬਿਗਨ ਨਾ ਵਿਸਾ ਨਾਨ ਕ੍ਰਿਸ਼ਨ ਗੁਰੂ ਮੈਂ ਤੂੰ ਲਿਖ ਇਆ ਨੇ ਭਗਤ ਬਿਨਾ ਬਾਡੂ ਬੇਸਿਆ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਤੁਮਾਰ ਜੀਤ ਚਰਨ ਕਮਲ ਰਾਖ ਮਨ ਮਾਹੀ ਜਨਮ ਜਨਮ ਕੀ ਕਰਿ ਵਿਖ ਜਾਹੀ ਆਪ ਜਪ ਅਵਰਾ ਨਾਮ ਜਪਾਵ ਸੁਨਤ ਕਹਿਤ ਰਹਿਤ ਗਤ ਪਾਵ ਸਾਰ ਭੂਤ ਸਦਰ ਗੁਨਾ ਸਹਿਜ ਸੁਭਾਈ ਨਨ ਗੁਣ ਗਾਉ ਗੁਣ ਗਾਵਤ ਤ੍ਰਿ ਉਤਰ ਸਮੈੜ ਬਿਨ ਸਜੈ ਹਉ ਮੈਂ ਵਿਖ ਫੈਲ ਹੂਹੀ ਅਚਿੰਤ ਬਸਾ ਸੁਖ ਨਾਲ ਸਾਸਗ੍ਰਹ ਸਰਨਾਮ ਸੰਵਾਰ ਛੜ ਸਿਆਮ ਸਕਦੀ ਮਨਾ ਸਾ ਸੰਗ ਪਾਵ ਸਚ ਤਨ ਹਰ ਪੂੰਜੀ ਸੰਚ ਕਰੋ ਵਿਆਹ ਹਾਰੀ ਹਾ ਸੁਖ ਦਰਗਾ ਜੈਕਾਰ ਸਰਬ ਨਿਰੰਤਰੀ ਕੁ

ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ ਗਜਨ ਜਾਚ ਪ੍ਰਵਧਾਨ ਕਰ ਕਿਰਪਾ ਦੀਵ ਹਰਨਾਮ ਸਾਜਨ ਕੁਮਾਰ ਕਤੂਰ ਪਾਰ ਬ੍ਰਹਮਿਤ ਸਰਦਾ ਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਇਬ ਸਾ ਸਾ ਪ੍ਰਭ ਤੁਮ ਹਿਤਿਆਵ ਚਰਨ ਕਮਲ ਸਿੰਘ ਲਾਗ ਪ੍ਰੀਤ ਭਗਤ।

ਬੁਲਾਨ ਸੁਭਰ ਭਰੀ ਪ੍ਰੀਮ ਰਸ ਰੰਗ ਉਪਜਾ ਚਾਉ ਸਾਧਕ ਸੰਗ ਪਰਿ ਸਰਨਾਨ ਸਭ ਦਿਆਉ ਅੰਤਰ ਪ੍ਰਕਾਸ਼ ਅਨ ਦਿਨ ਲਿਵਰਾ ਗੁੜ ਭਾਗੀ ਜਪਿਆ ਪ੍ਰਭ ਸੁਜ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਭ ਪੂਰੀ ਪਏ ਸਾਧੁ ਗੁਰਤੀ ਨਿਰਮਲ ਬਾਤ ਲਈ ਜਾਨਕਾ ਪ੍ਰਭ ਹੋਇਓ ਦਾਰ ਸੇਵਕ ਮਨ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਰੰਦੂ ਪ੍ਰਮ ਗਾਇਆ ਇਸ਼ਕੁਨ ਸਰਦਾ ਸਾਹਿਬ ਪੂਰੀ ਰਾਵ ਰਹਿਆ ਸਾਧ ਸੰਗ ਹਜੂਰ ਜਿਸ ਕਰ ਸਾਧ ਦਿਨ ਲਿਆ ਮਰਾਇ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨਾ ਸੁਖ ਵਿਸਰੈ ਜੇ ਕੀ ਆ ਜਾਣਾ ਸੁਖ ਵਿਸਰੈ ਜਨ ਸਭ ਕਿਸ ਦੀ ਆ ਸੁਖ ਵਿਸਰੈ ਜੇ ਜੀਵਨ ਜੀ ਆ ਸੁਖ ਵਿਸਰੈ ਜੇ ਅਗਨ ਮਹਾਂ ਰਾਖ ਗੁਰੂ ਪ੍ਰਸਾਦ ਕੁਬਰਲਾ ਲਾਖ ਹੈ ਸੋ ਕਿਉਂ ਵਿਸਰੈ ਜੀ ਵਿਖਦੀ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ ਗੁਰੂ ਪੂਰਾ ਦਾਤੀ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਾਣ ਤੇ ਆਇਆ ਸਾਜਨ ਸੰਦ ਕਰੂ ਇਹੋ ਕਾਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸਿਖ ਪਾਇਬ ਆਪ ਜਪ ਆਪ ਰਹਿਣਾ ਜਪਾਇਬ ਭਗਤ ਭਾਇ ਤਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਇਰ ਸਰਬ ਕਲਿਆਣ ਸੁਖ ਨਿਤ ਨਾਮ ਬੁੜ ਜਤ ਪਾਇ ਵਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਸ ਚਾਵਾਂ ਤਨਾਂ ਤ੍ਰਿਹ ਸਵਾਮ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਤੋਏ ਭਗਤ ਜਨਕ ਮਨ ਤਨ ਰੰਗ ਬਿਰਲਾ ਕੋ ਪਾਵ ਸੰਗਿਕ ਵਸਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹਿ ਨਾ ਜਾਏ ਨਾਨਕ ਰਹਿਆ ਸਰਵ ਸਮਾਏ ਪ੍ਰਭ ਬਖਸਾਉਂਦੀ ਹੁੰਦਾ ਯਾਲ ਭਗਤ

ਸੰਧਾਰ ਨਾਨਕ ਕੋ ਪਸਰਿਆ ਦੂਜਾ ਕਹਿਣ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਿਆ ਉਹ ਸੁਣਨੇ ਹਾਰ ਆਪ ਹੀ ਕਹਿ ਵਿਸਥਾਰ ਜਾਦ ਪਵਤਨ ਸ੍ਰਿਸ਼ਟੀ ਉਪਾਈ ਆਪਣਾ ਭਾਣ ਲੈ ਸਮਾਇ ਤੁਮ ਦੇ ਬਿਨ ਨਹੀਂ ਕਿਛੁ ਹੋਇਆ ਮਸੂਤ ਸਵ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਜੈ ਸਚ ਨਾਮ ਸੁਭ ਜਨ ਪਾਇਓ ਸੋ ਸਮੁੰਦਰ ਸੀ ਤਤ ਕਬੀਤਾ ਨਾਨਕ ਸਭ ਸ੍ਰੇਸ਼ਟ ਕਾ ਜੀਤਾ ਜੀ ਅਜੰਤਰ ਸਭ ਤਾਗ ਹਾਥ ਨੀਨ ਦਇਆਲ ਅਨਾਥ ਪਨਾਥ ਜਿਸ ਰਾਖਤ ਕੋਈ ਨਾ ਮਾਰਾ ਸੋ ਮੂਆ ਜਹ ਮਨ ਹੋ ਵਿਸਾਰਤ ਹਿਤਾ ਜਾਵਰ ਕਹਾਂ ਕੁਜਾ

ਪਾਲ ਅਪਨੇ ਕਰਤਵ ਜਾਣੇ ਆਪ ਅੰਤਰ ਜਮ ਰਹਿਉ ਵਿਆਪਰਤ ਪਾਲੈ ਜੀਵਨ ਬਹਪਾਤ ਜੋ ਜੋ ਰਚਿਉ ਸੋ ਤਿਸੇ ਤਿਆਤ ਜਿਹ ਪਾਵਤ ਹਲੈ ਮਿਲਾਈ ਭਗਤ ਕਰਿ ਹਰਿ ਕੇ ਗੁਣ ਗਾਇ ਮਾਨੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾਰ ਨਾਨਕ ਜਾਣਿਆ ਜਨ ਲਾਗਾ ਹਰੀ ਕਾ ਨਾਇ ਤਿਸਕੀ ਆਸ ਨ ਬਿਰਥੀ ਜਾਇ ਸੇਵਕ ਸੇਵਾ ਬਨਾਇ ਕੁੰਭੂਜ ਪਰਮ ਪਦ ਪਾਏ ਤੇ ਉਪਰ ਨਹੀਂ ਵਿਚਾਰ ਜਾ ਕਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਨੰਦਨ ਪੂਜਾ ਹੈ ਗੁਰ ਕੇ ਪੈਰੇ ਲੋਕ ਸੁਖੀ ਹੈ ਪਰਲੋਕ ਸੋ ਹਿਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਾਭ ਦੇਹ ਕਾ ਕਰਹੋ ਉਧਾਰ ਅੰਮ੍ਰਿਤ ਭਜਨ ਹਰਿ ਕੇ ਗੁਣ ਗਾਉ ਪ੍ਰਾਨ ਤਰਨ ਕਹਿ ਹੈ ਸਵਾਇ ਵਾਟ ਪਹਿਰੂ ਪ੍ਰਭੀ ਖਉ ਨੀਰਾ ਮਿਟਿਆ ਗਿਆਨ ਬਿਨ ਸਹਿ ਅੰਧੀਰਾ ਸੋਨ ਉਪਦੇਸ਼ ਹਿਰਦੈ ਸਾਵ ਮਨ ਇਸ਼ੇ ਨਾਨ ਹਲ ਪਾਵ ਹਰਦ ਪਲਤ ਦੁਈ ਲਿਹੁ ਸਵਾਰ ਰਾਮ ਨਾਮ ਅੰਤਰ ਔਰ ਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਾ ਦਸਾ ਪ੍ਰੀਖਿਆ ਮਨ ਤਨ ਨਾਮ ਜਪ ਲੈ ਬੁਲਾਈ ਦੁਖ ਦਰਦ ਮਨ ਦੇ ਭਾਵ ਜਾਏ ਸਚ ਵਾਪਾਰ ਕਰਹੁ ਵਾਪਾਰੀ ਦਰਗਨ ਵਾਹੀ ਤੁਮਾਰੀ ਕਾਟੀ ਰਖੁ ਮਨ ਵਾਹਿ ਨਾਨਕ ਬਾਹਰ ਨ ਆਵਹਿ ਜਾਹਿ ਦਿਖਦੇ ਦੂਰ ਕਹਾਂ ਕੋ ਜਾਏ ਉਬਰਾ ਰਖ ਨਾਰ ਤਿਆਏ ਨਿਰ ਪਾਵ ਜਪੈ ਸਗਲ ਪਾਵ ਮਿਟਾਏ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿਹ

ਸੂਰਾ ਨਾਨਕ ਤਾਗ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂਪ ਤਾਨ ਸੇਵਾ ਸਿਵਕ ਪਰਵਾਨ ਅੰਤਰ ਜਮ

ਅੰਤਰਗਤ ਜਿਹਾਬ ਜਨਾਇ ਜਿਨ੍ਹਾਂ ਨੂੰ ਕਿਸ਼ਨ ਆਪ ਬੁਝਾਏ ਸਰਭੂਤਾ ਵਰਤਾਰਾ ਸਰਵਨੈਨ ਆਪ ਖਨਾਰਾ ਸਕਲ ਸਮੱਗਰੀ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਨਾ ਆਵਨ ਜਾ ਨਿਖੀਲ ਬਣਾਇਆ ਗਿਆ ਕਾਰੀ ਕਿਨੀ ਮਾਇਆ ਸਭ ਕੈ ਮਹਿਤ ਅਲਿਵ ਤੋ ਰਹਿ ਜੋ ਕਿਛ ਕਹਿਣ ਸੋ ਆਪ ਹੀ ਕਹਿ ਆ ਗਿਆ ਵੈ ਗਿਆ ਜਾਈ ਨਾਨਕ ਜਾਉ ਪਾਵੇ ਤਨੇ ਸਮਾਈ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੁ ਕਿਨੈ ਕਾਸ਼ ਕਰਾ ਭਲਾ ਕਰ ਤੂ ਤਤ ਨਿਕੀ ਆਪ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਉਤਪੋਤ ਆਪਣ ਸੰਗਰਾਚ ਤਾ ਕੀ ਕਾਤਮਿਤ ਕਹੀ ਨਾ ਜਾਏ ਦੂਸਰੇ ਤਾਂ ਸੋਝੀ ਪਾਏ ਤੁਸ ਕਰ ਗਿਆ ਸਭ ਭਗਵਾਨ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣ ਤੇ ਸਦਾ ਸੁਖ ਹੋਇਆ ਮਿਲਾਈ ਲੈ ਪ੍ਰਭ ਸੁਖ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸਰੇ ਦਾ ਭਗਵੰਤ ਧਨ ਧਨ ਧਨ ਜਨ ਆਇਆ ਜੋ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਭਾਵ ਜਨ ਕਾ ਸੰਗ ਚੇਤ ਆਵਨ ਆਉ

ਸਗਲ ਸਵਲੋ ਸਭ ਤੂਜ ਪਾਇਆ ਸਥਾਨ ਬਾਹਰ ਨ ਹੋਇਆ ਵਨਜਾਨ ਹਰ ਤਨ ਖੜ ਚਲੇ ਜਾਂ ਸੋਜ ਨਾਨਕ ਜਿਸ ਪ੍ਰਭ ਦੁਈ ਕੀਮ ਸ਼ਾਂਤ ਰਿਤ ਨਵ ਨਿਤ ਬੋਧ ਗਿਆਨ ਸਰਬ ਤਹ ਸਿਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੀ ਸੂਤ ਮੇ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮਦ ਸਕਲ ਤਿਉਦਾਸ ਸੁੰਦਰ ਚਤੁਰਤਾ ਕਬੀਰਤਾ ਸਮਦਰਸੀ ਇੱਕ ਦ੍ਰਿਸ਼ਟੀਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਹਿਲ ਪੁਰੀਏ ਪੁਨਰਖ ਬਨਾ, ਤਾਚੇ ਹੰਸਾ ਸਗਲੇ ਜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ।

ਸਤਿ ਨਾਮ ਜੀ ਵਾਹਿਗੁਰੂ।

ਗੁਰੂ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ

ਪਾਲਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਸਰੇ ਅਰ ਹੋਈਐ ਇੱਕ ਵਿਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ।

ਕੂਟਮ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਗ ਸਾਹਿਬ ਪ੍ਰਵਾਹੋ ਸਾਚਾ ਸਾਹਿਬ ਸਾਜ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਹਾਉ ਕੇ ਬੋਲਣ ਬੋਲੀਐ ਜਿਤ ਹੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਰ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਕਾ ਨਾਹੀ ਕਹਿਣਾ ਕਥਨ ਨ ਜਾਈ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤਿਸ ਰੁੱਠ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਾਤ ਵਿੱਚ ਰਤਨ ਜੋ ਬਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰ ਯਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਰ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਹੀ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਰਧ ਪੀਰ ਸੁਰਨਾਦ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁੱਕੈ ਕਾ

ਜੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਵ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਠ ਕਾਸ਼ ਨਾਨ।

ਪਾਤਸ਼ਾਹ ਹਮ ਸੁਣਿਆ ਅੰਧੇ ਪਾਵਹਿ ਰਾਹੂ ਸੁਣਿਆ ਹਾਥ ਹੋਵੈ ਅਸਗਾਹੂ ਨਾਨਕ ਭਗਤਾਂ ਸਦਾ ਵਿਗਾਸੋ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਦ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੇ ਸ਼ੁੱਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰ ਠਾਗ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਦਰੈ ਤਾਰੇ ਗੁਰੂ ਸਿੱਖ ਮੰਨੈ ਨਾਨਕ ਭਵਹਿ ਨ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ

ਕਰੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਅਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਹਰੂਪ ਕੇਤੀ ਦਾਦ ਜਾਣਾ ਕੌਣ ਕੂਦ ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸੰ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਗਾ ਤਾਰ ਅਸੰਖ ਸੂਰ ਮੋਹ ਭਾਕ ਸਾਰ ਅਸੰਖ ਮੋਹਨ ਲਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁਦ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰੋ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਵ ਬਿਣ ਦਾਵੈ ਨਾਹੀਂ ਕੋ ਥਾਵ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਖੇਹ ਮੂਦ ਪੁਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋ ਧੋਏ ਭਰੀਐ ਮੱਤ ਪਾਪਾ ਕੈ ਸੰਗ ਹੋ ਧੋਪੈ ਨਾਵੈ ਕੈ ਰੰਗ

ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੂਏ ਵਿਣ ਗੁਣ ਕੀਤੇ ਭਗਤ ਨਾ ਹੂਏ ਸਵਸਤਾਤ ਬਾਣੀ ਬ੍ਰਹਮਾਵ ਸਤ ਸੁਹਾਣ ਸਦਾ ਮਨ ਚਾਵ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰਾਖਾ ਕਿਵ ਸਾਹ ਲਾਈ ਕਿਵਰ ਨਹੀਂ ਕਿਵ ਜਾਣ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਗੁਆ ਪਾਓ ਜਾਣ ਅੱਗੇ ਗਿਆਨ ਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿ ਨਿਕਵਾਤ ਸਹਿਜ ਠਹਿਰ ਕਹੰਗ ਤੇ ਬਸਰੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾ ਲਾਹੀ ਸਾ ਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਆਪ ਵੈ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹਸ ਸੁਲਤਾਨ ਗ੍ਰਹਿ ਸੇਤੀ ਮਾਲ ਧਾਨੋ ਕੀੜੀ ਤੁਲ ਨਾ ਹੋਵ ਨਹੀਂ ਜੇ ਤਿਸ ਮਨਹੂ ਨਾ ਵਿਸਰਹਿ ਅੰਤ ਨਾ ਸਿਵਤੀ ਕਹਿਣ ਨਾ ਅੰਤ।

ਅੰਤ ਨ ਪਾਏ ਜਾਹਿ। ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ, ਉੱਚੇ ਉਪਰ ਉੱਚਾ ਨਾਵ। ਇਹ ਉੱਚਾ ਹੋਵੈ ਕੋਇ, ਤਿਸ ਉੱਚੇ ਕੋ ਜਾਣੈ ਸੋਏ। ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਰ ਨਾ ਤੁਮ ਆਏ। ਕੇਤੇ ਮੰਗਹਿ ਜੋਧ ਅਪਾਰ, ਕੇਤੇ ਅਗਣਿਤ ਨਹੀਂ ਵਿਚਾਰ। ਕੇਤੇ ਖਾਵ ਤੁਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤੇ ਆ ਦੁਖ ਭੂਖ ਸਦ ਮਾਰੇ। ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏਗਾ ਖਣ ਪਾਏ। ਉਹ ਜਾਣੈ ਜੀਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ। ਆਖਹਿ ਸੇ ਭੇ ਕਹੀ ਕੇ, ਜਿਸਨੂੰ ਬਖਸ਼ੇ ਸਿਵ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਵਹਿ ਅਮੁੱਲ ਜਾਹੇ। ਅਮੁੱਲ ਭਾਏ ਅਮੁੱਲ ਸੁਮਾਹੇ, ਅਮੁੱਲ ਧਰਮ ਅਮੁੱਲ ਦੀਵਾਨ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲੁਲਾਏ, ਆਖਹਿ ਵੇਦ ਪਾਠ ਪੁਰਾਣ। ਆਖਹਿ ਪੜੇ ਕਰੇ ਵਖਿਆਨ, ਆਖਹਿ ਬ੍ਰਹਮੈ ਆਖਹਿ ਹਿੰਦੋ। ਆਖਹਿ ਗੋਪੀਤਾ ਗੋਬਿੰਦ, ਆਖਹਿ ਈਸ਼ਰ ਆਖਹਿ ਸਿੱਧ। ਆਖਹਿ ਕੇਤੇ ਕੀਤੇ ਬੁੱਧ, ਆਖਹਿ ਦਾਨੁ ਆਖਹਿ ਦੇਵ। ਆਖਹਿ ਸੁਰ ਨਰ ਮੁਨ ਜਨ ਸੇਵ, ਕੇਤੇ ਆਖਹਿ ਆਖਣ ਪਾਹੇ। ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ। ਜਿਵੜ ਭਾਵੈ ਤੇ ਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਹ ਵਾਰਾ ਗਾਹ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਗਾਨੇ ਗਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰਿਸ਼ੂਮ ਕਹੀਐਨ, ਕੇਤੇ ਗਾਵਣ ਹਾਰੇ। ਗਾਵੈ ਤੁਹਾਨੂੰ ਪੌਣ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬ੍ਰਹਮਾਂ ਦੇਵੀ ਸੋਹਣ ਸਦਾ ਸੁਵਾਰੇ। ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਇੰਦਰ, ਗਾਵ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀ ਸਰ, ਯੁਗ ਯੁਗ ਵੇਦਾ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਨ ਰਤਨੋ ਪਾਹੇ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਦ ਮਹਾਂ ਬਲ ਸੂਰਾ, ਗਾਵਹਿ ਖਣ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕਿਆ ਬਿਚਾਰੇ। ਸੋਈ ਸੋਈ ਸਦਾ ਸਰ ਸਾਹਿਬ, ਸਾਚਾ ਸਾਚੀ ਨਾਈ ਹੈ। ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ। ਕਰ ਕਰ ਵੇਖੈ ਕੀਤਾ ਆਪਣਾ, ਜੋਤਿਸ ਦੀ ਵਡਿਆਈ। ਜੋਤਿਸ ਭਾਵੈ ਸੋਈ ਕਰ ਸੀ ਹੁਕਮ, ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੇ ਸਗਲ ਮਾਤੀ, ਮਨ ਜੀਤੈ ਜਗ ਜੀਤ। ਆਦੇਸ ਸਿਆਦੇਸ਼, ਆਦਿ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਿਆ ਭੰਡਾਰਨ। ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੇ।

ਆਹਤ ਜੁਗ ਜੁਗ ਏਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨਿਕ ਸੰਸਾਰਿਕ ਭੰਡਾਰੀ ਕਲਾਏ ਦੀ ਵਾਰ ਜਬ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਨ ਧਰਨਾਵੈ ਬਹੁਤਾ ਇਹ ਵਿਡਾਣ ਆਦੇਸ਼ ਸੈ ਆਦੇਸ਼ ਆਦ ਅਨਿਲਾਨਾਦ ਅਨਾਹਤ ਜੁਗ ਜੁਗ ਏਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨਿਕ ਸੰਸਾਰਿਕ ਭੰਡਾਰੀ ਕਲਾਏ ਦੀ ਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਹਦੇ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਹੇ ਲੋਹੇ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀਬੋ ਲਖ ਹੋਏ ਲਖ ਹੋਵੈ ਲਖ ਵੀ ਲਖ ਵੀਸ ਲਖ ਲਗੜਾ ਆਖੀਆ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਦ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਐ ਕੂੜੇ ਕੂੜਾ ਠੀਸ ਆਖ।

ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾ ਮਹੇਸ਼ ਕਿਤੇ ਬ੍ਰਹਮੇ ਘਾੜਤ ਘੜੀਓ ਹੈ ਰੂਪ ਰੰਗ ਕੇ ਵੇਸ਼ ਕੀਤੀ ਹੈ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਨ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਪਾਤ ਨਰਿੰਦੋ ਕੇਤੀਆ ਸੁਰਤੀ ਸ਼ਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ।

ਜਿਨ ਠੱਗ ਜਾਹਿ ਜਿਨ ਕਰ ਰਾਮ ਵਸੈ ਮਨ ਮਾਹਿ ਜਿਥੈ ਭਗਤ ਵਸੈ ਕੈ ਲੋਆ ਕਹਿ ਆਨੰਦ ਸੁੱਚਾ ਮਨ ਸੋਏ ਸੱਚਖੰਡ ਵਸੈ ਨਿਰਹੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ।

ਧੀਰਜ ਸੁਨਿਆਰ ਅਹਰਨ ਮਤ ਵਿਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਦੀਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਉਤਵੈ ਪ੍ਰਸਾਦ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕੇਹ ਅਚਲ ਮੂਰਦਨ ਭਾਉ ਪ੍ਰਕਾਸ਼ ਮਿਤੋਜ ਕਹੀ ਜੈ ਕੋੜ ਇੰਦ੍ਰ ਇੰਦਰਾਣ ਸਾਹਿ ਸਹਾਣ ਗਣੀਜੈ ਤ੍ਰਿਭਵਨ ਮਹੀਵ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਵੈ ਸਰਵਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਰੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਏ ਨਮਸਤੂੰ ਅਜਾਏ ਨਮਸਤੂੰ ਅਗੰਜੇ ਨਮਸਤੂੰ ਅਭੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰਗ ਨਮਸਤੂੰ ਅਧਰਮੰਗ ਨਮਸਤੂੰ ਅਨਾਮੰਗ ਨਮਸਤੂੰ ਅਧਾਮੰਗ ਨਮਸਤੂੰ ਅਜੀਤੇ ਨਮਸਤੂੰ ਅਭੀਤੇ ਨਮਸਤੂੰ ਅਭਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਦੇ ਨਮਸਤੂੰ ਅਛੇਦੇ ਨਮਸਤੂੰ ਅਗਾਧੇ ਨਮਸਤੂੰ ਗੰਜੇ ਨਮਸਤੂੰ ਭੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੁਏਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸ਼ੇ ਨਮਸਤੂੰ ਨਿਰਭੇਸ਼ੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸ਼ੋਕੇ ਨਮਸਤੂੰ ਨਿਰਧਾਪੇ ਨਮਸਤੂੰ ਅਥਾਪੇ ਨਮਸਤੂੰ ਤ੍ਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਵਾਹੇ ਨਮਸਤੂੰ ਤੁਰਵਰਗੇ ਨਮਸਤੂੰ ਅਸਰਗੇ ਨਮਸਤੂੰ ਪ੍ਰਭੋਗੇ ਨਮਸਤੂੰ ਸੁਜੋਗੇ ਨਮਸਤੂੰ ਅਰੰਗੇ ਨਮਸਤੂੰ ਅਭੰਗੇ ਨਮਸਤੂੰ ਅਗਮੇ ਨਮਸਤਸਤਰਮੇ ਨਮਸਤੂੰ ਦੁਰਾਸਰੇ ਨਮਸਤੂੰ ਦੁਰਾਸਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅਭਜਵੇ ਨਮਸਤਸਤ ਅਜਵੇ ਅਦੇਸ਼ੰ ਅਦੇਸ਼ੇ ਨਮਸਤੂੰ ਅਭੇਸ਼ੇ ਨਮਸਤੂੰ ਨਿਰਧਾਮੇ ਨਮਸਤੂੰ ਨਿਰਭਾਮੇ ਨਮ ਸਰਵਕਾਲੇ ਨਮ ਸਰਵਦਿਆਲੇ ਨਮ ਸਰਵਰੂਪੇ ਨਮ ਸਰਵਭੂਪੇ ਨਮ ਸਰਵਖਾਪੇ ਨਮ ਸਰਵਥਾਪੇ ਨਮ ਸਰਵਕਾਲੇ ਨਮ ਸਰਵਪਾਲੇ ਨਮਸਤਸਤ ਦੇਵੈ ਨਮਸਤੂੰ ਅਭੇਵੈ ਨਮਸਤੂੰ ਅਜਨਮੇ ਨਮਸਤੂੰ ਸੁਬਨਮੇ ਨਮ ਸਰਵਗੌਨੇ ਨਮ ਸਰਵਭਾਉਨੇ ਨਮ ਸਰਵਰੰਗੇ ਨਮ ਸਰਵਭੰਗੇ ਨਮ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੂੰ ਅਭਰਣੇ ਨਮਸਤੂੰ ਅਮਰਨੇ ਨਮਸਤੂੰ ਜਰਾਰੰਗ ਨਮਸਤੂੰ ਗਿਰਤਾਰੰਗ ਨਮ ਸਰਵਧੰਦੇ ਨਮਸਤ ਅਭਿਨੰਦੇ ਨਮਸਤੂੰ ਗਿਰਸਾਕੇ ਨਮਸਤੂੰ ਗਿਰਭਾਕੇ ਨਮਸਤੂੰ ਗਿਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤਰਾਗੇ ਨਮਸਤੂੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮ ਸਰਵਕਰਤਾ ਨਮ ਸਰਵਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਵਦਿਆਲੇ ਨਮ ਸਰਵਪਾਲੇ ਚਾਚਰੀ ਛੰਦ ਉਤਵੈ ਪ੍ਰਸਾਦਮ

ਅਗੰਜ ਹੈ, ਭੰਜ ਹੈ, ਝੂਝ ਹੈ, ਝੰਜ ਹੈ, ਅਮੀ ਖੈਰ ਫੀਕ ਹੈ, ਧੰਧ ਹੈ, ਬੰਧ ਹੈ, ਨਿਰਬੂਝ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਭ ਹੈ, ਜਗਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆ ਦਿਸ਼ਾਂਦ ਨਮੋ ਸਰਵ ਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਦੇ ਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਭਾਨੇ ਨਮੋ ਗੀਤ ਗੀਤੇ ਨਮ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਭੂਤੇ ਕਲੰਕੰ ਬਿਨਾ ਨੇਗਲੰਕੀ ਸਰੂਪੇ ਨਮੋ ਰਾਜ ਰਾਜੇਸ਼ਰੂ ਪਰਮ ਰੂਪੇ ਨਮੋ ਯੋਗ ਯੋਗੇਸ਼ਰੂ ਪਰਮ ਸਿੱਧੇ ਨਮੋ ਰਾਜ ਰਾਜੇਸ਼ੂ ਪਰਮ ਵਿਰਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਬਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀਆਂ ਭੋਗੀ ਅਭੁਗਤੇ ਨਮੋ ਯੋਗ ਯੋਗੇਸ਼ਰੂ ਪਰਮ ਯੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮ ਤੰਤਰ ਤੰਤਰ ਸਦਾ ਸਚਦਾਨੰਦ ਸਰੂਪਰਣਾਸੀ ਅਨੂਪੇ ਅਰੂਪੇ ਸਮਸਤਨਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧਕਰਤਾ ਅਧੋ ਊਰਧ ਅਰਧੰ ਅਘੰ ਊਘਰਤਾ ਪਰਮ ਪਰਮ ਪਰਮੇਸ਼ੁ ਪ੍ਰੋਸ਼ ਪਾਲੰ ਸਦਾ ਸਰਵਦਾ ਸਿੱਧ ਦਾਦਾ ਦਯਾਲੰ ਅਸ਼ੇਦੀ ਅਭੇਦੀ ਅਨਾਮ ਕਾਮ ਸਮਸਤੋ ਪਰਾਜੀ ਸਮਸਤਸਤਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਦ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮ ਸਰਮਾਨੇ ਸਮਸਤੇ ਨਧਾਨੇ ਨਮਸਤੂੰ ਦਰਨਾਥੇ ਨਮਸਤੂੰ ਪਰਮਾਥੇ ਨਮਸਤੂੰ ਅਗੰਜੇ ਨਮਸਤੂੰ ਅਭੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮ ਸਰਵਦੇਸ਼ੇ ਨਮ ਸਰਵਭੇਸ਼ੇ ਨਮੋ ਰਾ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਦ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸੀਜੇ ਕਿਰਪਾਲੰ ਸਵਰੂਪੇ ਕੁਕਰਮ ਪੁਰਣਾਸੀ ਸਦਾ ਸਰਵਦਾ ਰਿੱਧ ਸਿਧੰ ਨਿਵਾਸੀ ਚਰਪਟ ਛੰਦੋ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਹ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪੁਰਾਣੁ ਸਰਵੰ ਤ੍ਰਾਣੁ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲ ਛੰਦੋ ਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਧਾ ਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਚਤੁਰ ਤ੍ਰਿਵ ਰਾਜ ਹੀ ਉਹ ਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਗਰ ਰੂਪ ਰੰਗ ਨਰੇਖ ਆਦਿ ਪੁਰਖ ਉਦਾਰ ਮੂਰਧਾ ਜੋਨ ਆਦਿ ਅਸੇਖ ਦੇਸ਼ ਔਰ ਨਾ ਭੇਸ ਜਾਗਰ ਰੂਪ ਰੇਖ ਨਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮ ਹੂੰ ਨਹਿ ਜਾਏ ਸਰਵਮਾਨ ਸਰਵਤਰਮਾਨ ਸਦੈਵ ਮਾਨਤ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀ ਨੂਪ ਅਨੇਕ ਖੇਰ ਖੇਰ ਅਖੇਰ ਖੇਲ ਅੰਤ ਕੋ ਫਿਰ ਏਕ ਦੇ ਭੇਵ ਨਾ ਜਾ ਨਹੀਂ ਜਹ ਭੇਦ ਔਰ ਕਤੇ ਰੂਪ ਰੰਗ ਨਾ ਜਾਤ ਪਾਤ ਸੋ ਜਾ ਨਹੀਂ ਕਹਿ ਜੀਵ ਤਾਦ ਮਾਦ ਨਾ ਜਾਤ ਜਾਗਰ ਜਨਮ ਮਰਨ ਬੀਹੀਨ ਚੱਕਰ ਬਕਰ ਫਿਰ ਚਿੱਤਰ ਚੱਕ ਮਨ ਹੀ

ਮੂਰਤ ਪੂਰਨ ਪੁਰਖਾ ਪਾਰ ਸਰਬ ਵਿਸ਼ਵ ਰਚਿਓ ਸਵਯੰ ਭਵ ਕਰਨ ਭੰਜਨ ਹਾਰ ਕਾਲ ਹਿੰਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁਪਰਮ ਰਹਿਤ ਅਭੂਤ ਅਲਖ ਅਭੀਸ਼ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਵ ਰੂਪ ਅਮੇਘ ਆਨ ਉਸਤਦ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾਣੇ।

ਭੁਜੰਗ ਪ੍ਰਿਆਦ ਛੰਦ ਚਤੁਰ ਜਗਰ ਕਰਤਾ ਚਤੁਰ ਜਗਰ ਹਰਤਾ ਚਤੁਰ ਜਗਰ ਦਾਨੇ ਚਤੁਰ ਜਗਰ ਜਾਨੇ ਚਤੁਰ ਜਗਰ ਵਰਤੀ ਚਤੁਰ ਜਗਰ ਭਰਤੀ ਚਤੁਰ ਜਗਰ ਪਾਲੇ ਚਤੁਰ ਚਤੁਰ ਜਗਰ ਕਾਲੇ ਚਤੁਰ ਜਗਰ ਪਾਸੇ ਚਤੁਰ ਜਗਰ ਵਾਸੇ ਚਤੁਰ ਜਗਰ ਮਾਨਿਆ ਚਤੁਰ ਜਗਰ ਦਾਨਿਆ ਚਾਚਰੀ ਛਾਂਦੋ ਨਾ ਸੁਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀ ਸੈ ਦਿਸ਼ੈ ਦ੍ਰਿਸ਼ੈ ਅਕ੍ਰਿਸ਼ੈ ਭਗਵਤੀ ਛਾਂਦੋ ਤਵੈ ਪ੍ਰਸਾਦ ਕਥ ਤੇ

ਕਹਿ ਧਰਮਿੰਗ ਤੁਜਾ ਹੈ ਕਿ ਆਸੋਕ ਵਰਨ ਕੇ ਸਰਬਾ ਅਪਰਨੈ ਕੇ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕੇ ਅਨੁਭਵ ਅਨੁਪੈ ਕੇ ਆਦਿ ਆਦੇਵ ਹੈ ਗੇ ਆਵ ਅਭੇਵ ਹੈ ਗੇ ਚਤਰੰਗ ਬਿਹੀਨੈ ਕੇ ਕੈ ਅਧੀਨੈ ਗੇ ਰੋਜੀ ਰਜਾ ਕੈ ਰਹੀ ਮਰੇ ਹਾ ਕੈ ਕੇ ਪਾਕ ਬੇ ਆਵ ਹੈ ਗੇ ਗੈ ਬੁਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਰੀ ਹੈ ਕਿ ਸਰਵੰਗ ਦਲੀ ਹੈ ਕੇ ਸਰਵਤਰ ਮਾਨਿਆ ਹੈ ਕੇ ਸਰਵਤਰ ਦਾਨਿਆ ਹੈ ਕੇ ਸਰਵਤਰ ਗਾਉਣ ਹੈ ਕੇ ਸਰਵਤਰ ਭਾਵਨ ਹੈ ਕੇ ਸਰਵਤਰ ਦੇਸ਼ ਹੈ ਕੇ ਸਰਵਤਰ ਭੇਸ਼ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸਾਜ ਹੈ ਕੇ ਸਰਵਤਰ ਦੀਨ ਹੈ ਕੇ ਸਰਵਤਰ ਲੀਨ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸ਼ ਹੈ ਕੇ ਸਰਵਤਰ ਭੇਸ਼ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸ਼ ਹੈ ਕੇ ਸਰਵਤਰ ਭੇਸ਼ ਹੈ ਕੇ ਸਰਵਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕੇ ਸਰਵਤਰ ਜਾਪਿਆ ਹੈ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਨ ਹੈ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰ ਹੈ ਕੇ ਸਰਵੰਗ ਕਲੀ ਮੈਂ ਕੇ ਪਰਮੰਗ ਫਹੀ ਮੈਂ ਕੇ ਆਕਲ ਅਲਾ ਮੈਂ ਕੇ ਸਾਹਿਬ ਕਲਾ ਮੈਂ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਮੇਸੂ ਸਲਾਹ ਮੈਂ ਸਲੇਖ ਤੁਮਦਾ ਮੈਂ ਗਰੀਬ ਸਿਕਸਤ ਹੈ ਗਰੀਬੁਲ ਪੁਰਸਤ ਹੈ ਬਿਲੰਦਰ ਮਕਾਨ ਹੈ ਜਮੀਨੂ ਜਮਾਨ ਹੈ ਤਮੀਜੁਲ ਤਮਾਮ ਹੈ ਰੁਜੋ ਨਿਧਾਨ ਹੈ ਹਰੀਫੁਲ ਅਜੀਮੈ ਰਜਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਰੀਬੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤਿਨ ਮੁਗਤ ਵਿਭੂਤ ਹੈ ਭਰਭੂਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦਿ ਰੂਪੇ ਅਨਾਥ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਭਾਧੇ ਅਗੰਜੇ ਅਗਾਧੇ ਸੁਭੰ ਸੁਰਭਾਗੇ ਸੁਸਰਭਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਗਨਰਕੰ ਪ੍ਰਣਾਸ ਹੈ ਪ੍ਰਿਥਵਲ ਪ੍ਰਭਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੂਪ

ਧੂਤ ਹੈ। ਅਨਾਸ ਹੈ ਉਦਾਸ ਹੈ ਧੰਧ ਹੈ ਬੰਧ ਹੈ ਭਗਤ ਹੈ ਵਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਟਹ ਹੈ ਗਾਹ ਹੈ ਅਸੰਭ ਹੈ ਗੰਭ ਹੈ ਨੀਲ ਹੈ ਅਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦੂ ਤਵ ਪ੍ਰਸਾਦਿ।

ਕਰ ਸਾਵਲ ਛੰਦ ਤਵੈ ਪ੍ਰਸਾਦਮ ਨਮੋ ਨਰਕ ਨਾਸ਼ੇ ਸਦੈਵੰ ਪ੍ਰਕਾਸ਼ਿਆ ਨੰਘੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਦੰ ਪ੍ਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਨਿਰਭੰਗੀ ਤ੍ਰਿਕਾ ਮੈਂ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ

ਭਗਵਤਿ ਛੰਦ ਤਵੈ ਪ੍ਰਸਾਦਮ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਵਿਸੁ ਸਲਾਮ ਹੈ ਸਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਨ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ ਗਰੀਬਨ ਕਮਾਲ ਹੈ ਕਿ ਹੁਸਨ ਜਮਾਲ ਹੈ ਗਰੀਬਨ ਖਰਾਜ ਹੈ ਗਰੀਬਨ ਨਿਵਾਜ ਹੈ ਰੀਫਲ ਸਿਕਾਨ ਹੈ ਰਾਸ਼ਰਫ ਕੰਨ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾਇਕ ਸਾਹਿਬ ਕਰਾ ਹੈ ਕਿ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਵਲ ਗਵਾਨ ਹੈ ਬੇਸੁਲ ਲਵਾਨ ਹੈ ਤਮਾਮਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤੁਲ ਅਧੀਸ ਹੈ ਦੇਸੁਲ ਅਲੇਖ ਹੈ ਮੇਸੁਲ ਅਭੇਖ ਹੈ ਜਿਮਨ ਜਮਾ ਹੈ ਅਮੀਕੁਲ ਮਾਹ ਹੈ ਕ੍ਰਿਮਨ ਕੁਮਾਰ ਹੈ ਕਿ ਜੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਆਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਵੈ ਪ੍ਰਸਾਦ।

ਹੈ, ਸਰਬ ਉਬਾਰਨ ਹੈ, ਤ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਵੰ ਭਰ ਹੈ, ਸਰਵੰਕਾਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾਕਾਰ ਹੈ, ਸੰਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰੁਣਾਕਰ ਹੈ, ਜਪਾ ਜਾਪ ਹੈ, ਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਅਰਿਭਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ੰਪਰ ਹੈ, ਕਰਨ ਵਾਲਿਆ ਹੈ, ਨਿਰਪਨਾਇਕ ਹੈ, ਸਰਵਪਾਇਕ ਹੈ, ਪਵਭੰਜਨ ਹੈ, ਅਰਗੰਜਨ ਹੈ, ਰਿਵਤਾਪਨ ਹੈ, ਜਪ ਜਾਪਨ ਹੈ, ਅਖਲੰ ਕ੍ਰਿਤ ਹੈ, ਸਰਵਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵ ਆਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆ ਦਿਸ਼ਾਂਦ ਨਮੋ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸਵਈਏ ਸਰਾਵਿਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੁਗ ਜਤੀ ਕੇ ਸੂ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਕੋ ਨੰਦ ਦੇਖੇ ਪ੍ਰਾਨ ਪਤੀ ਕੇ ਸ੍ਰੀ ਭਗਵਾਨ।

ਧਾਰੀ ਪਜਾਨ ਗਏ ਭੂ ਭਲੀ ਬਿਧਨ ਆਵਤ ਸੀਸਣਾ ਜਾਤ ਵਿਚਾਰੇ ਤੇ ਭਏ ਤੋ ਕਹਾਂ ਪਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਦਿਸ਼ਾਨ ਗੁਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਗਜਾਨ ਗੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਗੇ ਭੂਪਤ।

ਪਾੜ ਜੈਦ ਧੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪਰ ਸਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਗੇ ਮਾਨਵ ਇੰਦਰ ਗਜਿੰਦਰ ਰਾਧਵ ਜੋਨ ਤ੍ਰਿਲੋਕੋ ਰਾਜ ਕਰੈਗੇ ਕੋਟ ਸੁਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਗੇ ਬ੍ਰਹਮ ਮਹੇਸ਼।

ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸੁਤਰਨ ਕੋ ਪਲਮੋ ਵਧ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਵੀਰ ਪਛਾਣਤ, ਚੀਟੀ ਦੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਵੀਰ ਪਛਾਣੈ, ਘੜ ਘੜ ਕੇ ਪਰਪਟ ਕੀ ਜਾਣੈ। ਜਾਵਦ ਕਰਖ

ਵੈ ਬੈਠਾ ਕਹੂੰ ਸਬਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਇਆ ਚੰਮ ਭਵ ਆ ਜੁਗਾਦ ਸਰੂ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ।

ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਲ ਸਿਉਂ, ਪਵਿੱਤ ਸੰਗਤ ਸੁਭਾਈਆ।

ਦੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸੁਨ ਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

Vaheguru.

Bye.

Bye.

Wait.

Right.

Wait.

Bye.

ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੇ ਆ ਮਹਾਰਾਜ ਜੀ। ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੱਜ ਦਾ ਦਿਨ ਵੀ ਨਸੀਬ ਹੋਇਆ ਹੈ। ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ ਗੁਰੂ ਪਿਆਰਿਓ, ਔਰ ਨਵੇਂ ਦਿਨ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਹੋ ਰਹੀ ਹੈ। ਅਤੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਭਗਤ ਨਾਮਦੇਵ ਜੀ ਦੀ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਰੱਬ ਪ੍ਰਤੱਖ ਰੂਪ ਦੇ ਵਿੱਚ ਵਰਤਿਆ, ਔਰ ਜਿਵੇਂ ਵਰਤਿਆ ਜਦੋਂ ਰੱਬ ਸਾਹਮਣੇ ਆ ਕੇ ਬਹਿ ਜਾਂਦਾ ਸੀ ਅਤੇ ਭਗਤ ਨਾਮਦੇਵ ਜੀ ਬਾਣੀ ਉਚਾਰਨ ਕਰਦੇ, ਅਤੇ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕਰ ਦਿੱਤੀ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ, ਤਿੰਨਾਂ ਲੋਕਾਂ ਦੇ ਮਾਲਕ ਧੰਨ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਦੋਂ ਭਗਤ ਨਾਮਦੇਵ ਜੀ ਦਾ ਮਨ ਜੁੜ ਗਿਆ, ਹੋਇਆ ਕਿ ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਉਸ ਵੇਲੇ ਦਾ ਸਮਾਂ ਦੁਨੀਆਂ ਦੇ ਲੋਕਾਂ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਗਿਆ ਅਤੇ ਨਾਲ ਮਨੂ ਵਰਗਿਆਂ ਨੇ ਸਿਮਰਤੀਆਂ ਦੇ ਵਿੱਚ ਇਹ ਰੂਲ ਬਣਾ ਦਿੱਤੇ ਕਿ ਸਿਰਫ ਉੱਚੀ ਕੁੱਲ ਵਾਲਿਆਂ ਨੂੰ ਹੀ ਪਰਮਾਤਮਾ ਦਾ ਨਾਮ ਜਪਣ ਦਾ, ਮੰਦਰਾਂ ਵਿੱਚ ਜਾਣ ਦਾ ਜਾਂ ਪੂਜਾ ਕਰਨ ਦਾ ਹੱਕ ਸੀ। ਅਤੇ ਨੀਵੀਂ ਕੁੱਲ ਵਾਲਿਆਂ ਨੂੰ ਤਾਂ ਮੰਦਰ ਦੇ ਅੱਗਿਓਂ ਵੀ ਲੰਘਣ ਦਾ ਹੁਕਮ ਨਹੀਂ ਸੀ ਸਾਸ। ਪਰ ਕੈਸੀ ਮਾਲਕ ਦੀ ਖੇਡ ਵਰਤੀ ਜਿਨ੍ਹਾਂ ਨੇ ਇਹ ਰੂਲ ਬਣਾਏ, ਅੱਜ ਉਹਨਾਂ ਦਾ ਨਾਮ ਦੁਨੀਆਂ ਦੇ ਕਿਤੇ ਵੀ ਨਹੀਂ ਲਿਖਿਆ ਜਾਂਦਾ, ਅਤੇ ਜਿਹੜੇ ਭਗਤੀ ਵਿੱਚ ਲੀਨ ਹੋ ਗਏ ਉਹਨਾਂ ਦੀਆਂ ਜੈ ਜੈਕਾਰਾਂ ਸਦਾ ਹੀ ਹੁੰਦੀਆਂ ਰਹਿਣਗੀਆਂ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ।
ਜਿਹੜੇ ਜਿਹੜੇ ਹਿਰਦੇ ਭਗਤੀ ਵਿੱਚ ਲੀਨ ਹੁੰਦੇ ਗਏ, ਪਰਮਾਤਮਾ ਵਿੱਚ ਲੀਨ ਹੁੰਦੇ ਗਏ, ਅਤੇ ਗੁਰੂ ਸਾਹਿਬਾਨਾਂ ਨੇ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ, ਉਹਨਾਂ ਦੀ ਰਸਨਾ ਤੋਂ ਜਿਹੜੇ ਬੋਲ ਨਿਕਲੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਲਿਆ। ਔਰ ਪਾਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਵੇਲੇ ਦਾ ਸਮਾਂ ਬਿਆਨ ਕੀਤਾ ਹੈ, ਨਕਸ਼ਾ ਖਿੱਚਿਆ ਗਿਆ ਹੈ, ਜਦੋਂ ਭਗਤ ਨਾਮਦੇਵ ਜੀ ਉਸ ਪਰਮਾਤਮਾ ਦੇ ਦਰਵਾਜ਼ੇ 'ਤੇ ਪਹੁੰਚਦੇ ਹਨ, ਉਸ ਪਰਮਾਤਮਾ ਦੀ ਸੱਚੀ ਦਰਗਾਹ 'ਤੇ ਪਹੁੰਚਦੇ ਨੇ। ਅਤੇ ਪਹੁੰਚਣ ਤੋਂ ਪਹਿਲਾਂ ਦੀ ਅਵਸਥਾ ਕਿਹੋ ਜਿਹੀ ਹੈ? ਪਰਮਾਤਮਾ ਦੇ ਮਾਰਗ 'ਤੇ ਚੱਲਣਾ ਅਤੇ ਮਾਰਗ 'ਤੇ ਚੱਲਣ ਵਾਲੇ ਦੇ ਮਨ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਦਾਸ ਨੇ ਅੱਗੇ ਵੀ ਬੇਨਤੀ ਕੀਤੀ ਹੈ, ਭਗਤੀ ਦੇ ਮਾਰਗ 'ਤੇ ਚੱਲਣਾ ਵੀ ਔਖਾ ਹੈ, ਪਰ ਜਿਹੜੇ ਹਿਰਦੇ ਇਸ ਮਾਰਗ 'ਤੇ ਚੱਲਦੇ ਨੇ, ਇਸ ਮਾਰਗ 'ਤੇ ਟਿਕੇ ਰਹਿਣਾ ਚੱਲਣ ਨਾਲੋਂ ਵੀ ਔਖਾ ਹੈ। ਕਿਉਂ? ਇਹ ਮੰਜ਼ਿਲ ਫਕੀਰਾਂ ਦੀ ਬੜੀ ਔਖੀ ਹੈ, ਇਸ ਦੇ ਵਿੱਚ ਬਹੁਤ ਹਨੇਰੀਆਂ ਵੀ ਆਉਂਦੀਆਂ ਨੇ, ਇਹ ਰਸਤੇ ਦੇ ਵਿੱਚ ਰਸਤਾ ਟੁੱਟਿਆ ਵੀ ਆਉਂਦਾ ਹੈ, ਪਰ ਮੰਜ਼ਿਲ ਬੜੀ ਪਿਆਰੀ ਹੈ। ਅਤੇ ਜਿਹੜੇ ਚੱਲ ਪਏ, ਜਿਨ੍ਹਾਂ ਨੇ ਰਸਤਿਆਂ ਦੀ ਪਰਵਾਹ ਨਹੀਂ ਕੀਤੀ, ਜਿਵੇਂ ਕੋਈ ਯਾਤਰੂ ਤੁਰਦਾ ਹੈ ਨਾ, ਪਤਾ ਹੈ ਮੰਜ਼ਿਲ ਆ ਹੈ, ਫਿਰ ਉਹ ਰਸਤਿਆਂ ਦੀ ਪਰਵਾਹ ਨਹੀਂ ਕਰਦੇ। ਜਿੱਥੇ ਮੰਜ਼ਿਲ ਵਧੀਆ ਹੋਵੇ ਉਹ ਰਸਤਿਆਂ ਦੀ ਪਰਵਾਹ ਨਹੀਂ ਕਰਦੇ, ਉਹ ਕਹਿੰਦੇ ਕੋਈ ਨਹੀਂ, ਰਸਤਾ ਜਿਹੋ ਜਿਹਾ ਮਰਜ਼ੀ ਹੋਵੇ ਪਰ ਮੰਜ਼ਿਲ ਤਾਂ ਪਿਆਰੀ ਹੈ ਨਾ। ਜਿਹੜੇ ਰੱਬ ਦੇ ਪਿਆਰੇ ਪਰਮਾਤਮਾ ਦੇ ਮਾਰਗ 'ਤੇ ਚੱਲੇ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਆਪ ਜੀ ਸਿਆਣੇ ਗੁਰੂ ਦੇ ਪਿਆਰੇ, ਇਤਿਹਾਸ ਤੋਂ ਵੀ ਜਾਣੂ ਹੋ, ਭਗਤਾਂ ਦਾ ਜੀਵਨ ਆਪ ਜੀ ਨੇ ਪੜ੍ਹਿਆ ਵੀ ਹੈ, ਸੁਣਿਆ ਵੀ ਹੈ, ਹਰ ਰੋਜ਼ ਆਪਾਂ ਸੁਣਦੇ ਵੀ। ਜਿਹੜੇ ਜਿਹੜੇ ਰੱਬ ਦੇ ਮਾਰਗ 'ਤੇ ਚੱਲੇ, ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸਾਧ ਭਗਤ ਪ੍ਰਹਿਲਾਦ ਜੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਧਰੂਪ ਭਗਤ ਜੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਜਦੋਂ ਚੱਲ ਪਏ ਉਂਝ ਵੀ ਆਪ ਜੀ ਦਾ ਤਜ਼ਰਬਾ ਹੈ, ਆਪ ਜੀ ਨੇ ਵੇਖਿਆ ਹੀ ਹੈ, ਜਿਹੜੇ ਹਿਰਦੇ ਬਾਣੀ ਦੇ ਵਿੱਚ ਲੀਨ ਹੁੰਦੇ ਨੇ, ਸਮਾਧੀ ਵਿੱਚ ਲੀਨ ਹੁੰਦੇ ਨੇ, ਭਗਤੀ ਵਿੱਚ ਲੀਨ ਹੁੰਦੇ ਨੇ, ਪਰਮਾਤਮਾ ਦੇ ਮਾਰਗ 'ਤੇ ਚੱਲਦੇ ਨੇ, ਮਾਇਆ ਕਿੰਨੇ ਰੂਪਾਂ ਦੇ ਵਿੱਚ ਵਰਤਦੀ ਹੈ, ਪਰ ਜਿਹੜੇ ਲੀਨ ਰਹਿੰਦੇ ਨੇ ਮਾਇਆ ਤੋਂ, ਨਿਰਲੇਪ ਰਹਿੰਦੇ ਨੇ, ਜਿਵੇਂ ਕਮਲ ਦਾ ਫੁੱਲ ਖਿੜਿਆ ਚਿੱਕੜ ਦੇ ਵਿੱਚ ਹੀ ਹੈ, ਗੰਦੇ ਬਾਣੀ ਦੇ ਵਿੱਚ ਹੀ ਖਿੜਿਆ ਹੈ, ਪਰ ਉਹਦੀਆਂ ਪੱਤੀਆਂ ਨੂੰ ਥੱਲੇ ਚਿੱਕੜ ਦਾ, ਗੰਦੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਉਹ ਉੱਭਰ ਕੇ ਬਾਹਰ ਆ ਜਾਂਦਾ। ਅੱਜ ਦੇ ਜੋ ਹੁਕਮਨਾਮੇ ਦੇ ਵਿੱਚ ਭਗਤ ਨਾਮਦੇਵ ਜੀ ਇਸ ਸੰਸਾਰ ਨੂੰ ਇੱਕ ਸੋਹਣਾ ਬਾਗ ਕਹਿ ਰਹੇ ਨੇ, ਅਤੇ ਸੰਸਾਰ ਦੇ ਜੀਵਾਂ ਨੂੰ ਉਸ ਬਾਗ ਦੇ ਹੰਸਾਂ ਦੇ ਨਾਲ ਤੁਲਨਾ ਕੀਤੀ ਹੈ। ਵੀ ਬਾਗ ਹੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਨੇ, ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਆਸ, ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇਗਾ।

ਕਹਿੰਦੇ ਨੇ ਜਦੋਂ ਸੰਸਾਰ ਬਣਿਆ, ਇਹ ਸੰਸਾਰ ਇੰਜ ਹੈ ਜਿਵੇਂ ਕੌਲ ਫੁੱਲਾਂ ਦਾ ਖੇਤ ਹੋਵੇ। ਜਿਵੇਂ ਫੁੱਲ ਖਿੜੇ ਹੋਏ ਖੇਤ ਦੇ ਵਿੱਚ ਕਿੰਨੇ ਸਾਰੇ ਫੁੱਲ ਖਿੜੇ ਹੋਏ, ਇਹ ਸੰਸਾਰ ਇਸ ਤਰ੍ਹਾਂ। ਤਾਂ ਚੇ ਹੰਸਾ ਸਗਲੇ ਜਨਾ। ਅਗਲੀਆਂ ਪੰਕਤੀਆਂ ਵਿੱਚ ਭਗਤ ਜੀ ਕਹਿੰਦੇ ਨੇ ਸਾਰੇ ਜੀਵ ਜੰਤ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਕੌਲ ਫੁੱਲਾਂ ਦੇ ਹੰਸ ਹੋਣ।

ਅਗਲੀਆਂ ਪੰਕਤੀਆਂ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਜਿਵੇਂ ਸਾਰੇ ਜੀਵ ਪਰਮਾਤਮਾ ਦੀ ਕੀਤੀ ਹੋਈ ਇਹ ਰਚਨਾ ਨਾਚ ਕਰ ਰਹੀ ਹੈ। ਨਾਚ ਕਿਹਦੇ ਦੁਆਲੇ ਕਰ ਰਹੀ ਹੈ? ਮਾਇਆ ਦੇ ਦੁਆਲੇ ਵੀ ਨਾਚ ਕਰ ਰਹੀ ਹੈ। ਸੰਸਾਰ ਦੇ ਜੀਵ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਸੰਸਾਰ ਦੇ ਵਿੱਚ ਨਾਚ ਹੋ ਰਿਹਾ ਹੈ।

ਕਹਿੰਦੇ ਨੇ ਪਹਿਲਾਂ ਪਰਮਾਤਮਾ ਪ੍ਰਗਟ ਹੋਇਆ, ਜਿਵੇਂ ਪਹਿਲਾਂ ਪੁਰਸ਼ ਉਹ ਪਰਮਾਤਮਾ ਖਸਮ ਪ੍ਰਗਟ ਹੋਇਆ, ਆਪ ਪ੍ਰਗਟ ਹੋਇਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਪਹਿਲਾਂ ਉਹ ਪਰਮਾਤਮਾ ਪ੍ਰਗਟ ਹੋਇਆ, ਫਿਰ ਉਹਨੇ ਸਾਰੇ ਜੀਵਾਂ ਦੀ ਰਚਨਾ ਕੀਤੀ, ਆਪ ਪ੍ਰਗਟ ਹੋਇਆ ਅਜੂਨੀ। ਫਿਰ ਉਸ ਪਰਮਾਤਮਾ ਤੋਂ ਮਾਇਆ ਬਣੀ, ਸਾਰੇ ਜੀਵ ਬਣੇ, ਕੁਦਰਤ ਬਣੇ, ਕਾਇਨਾਤ ਬਣੀ। ਅਥੋਨ ਪੁਰਸਾ ਦਮਰਾ, ਫਿਰ ਕੁਦਰਤ ਬਣ ਗਈ। ਮਹਾਰਾਜ ਕਹਿੰਦੇ ਨੇ ਅਸਗਾ ਅਸ ਉਸਗਾ, ਜੀ ਬਣੇ, ਜੀਵਾਂ ਤੋਂ ਕੁਦਰਤ ਬਣੀ, ਫਿਰ ਇਸ ਜੀਵਾਂ ਤੇ ਕੁਦਰਤ ਦਾ ਮੇਲ ਹੋ ਗਿਆ। ਕਿਵੇਂ ਹੋਇਆ? ਜਿਵੇਂ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ, ਸਾਰੀ ਕੁਦਰਤ ਕਾਇਨਾਤ ਪੈਦਾ ਕੀਤੀ, ਜੀਵ ਉਸ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਏ। ਮਨੁੱਖਾ ਜਨਮ ਮਿਲਿਆ, ਮਨੁੱਖਾ ਜਨਮ ਮਿਲਦਿਆਂ ਸਾਰ ਸੋਝੀ ਆ ਗਈ, ਗੁਰੂ ਦੀ ਸੰਗਤ ਮਿਲ ਗਈ। ਗੁਰੂ ਦੀ ਸੰਗਤ ਮਿਲ ਕੇ ਇਹ ਹਿਰਦਾ ਗੁਰੂ ਦੇ ਚਰਨਾਂ ਦੀ ਬਾਣੀ ਦਾ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਫਿਰ ਕੀ ਹੋਇਆ? ਫਿਰ ਹਰ ਇੱਕ ਕੁਦਰਤ ਕਾਇਨਾਤ ਦੇ ਵਿੱਚ ਉਸ ਪਰਮਾਤਮਾ ਦੀ ਹੋਂਦ ਮਹਿਸੂਸ ਹੋਣ ਲੱਗ ਗਈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਜਿਉਂ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਫਿਰ ਬਿਨ ਹਰ ਜਾਪਤ ਹੈ ਨਹੀਂ ਹੋਰ। ਕਿਹੇ ਮੇਰੇ ਵਾਹਿਗੁਰੂ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਸਾਰੀ ਕੁਦਰਤ ਕਾਇਨਾਤ, ਸਾਰੇ ਜੀਵ ਜੰਤੂ ਜਦੋਂ ਬੋਲਦੇ ਨੇ, ਇੰਝ ਮਹਿਸੂਸ ਹੋ ਰਿਹਾ ਜਿਵੇਂ ਹਰ ਇੱਕ ਜ਼ਰੇ ਜ਼ਰੇ ਦੇ ਵਿੱਚ ਤੇਰਾ ਹੀ ਜਾਪ ਹੋ ਰਿਹਾ ਹੈ, ਤੇਰਾ ਹੀ ਨਾਮ ਜਪਿਆ ਜਾ ਰਿਹਾ। ਆਪਾਂ ਤਾਂ ਹੁਣ ਕੁਦਰਤ ਤੋਂ ਬਹੁਤ ਦੂਰ ਹੋ ਗਏ, ਆਪ ਜੀ ਸਿਆਣੇ ਬਜ਼ੁਰਗ ਬੈਠੇ ਹੋ, ਹੁਣ ਤਾਂ ਇਨਸਾਨ ਕੁਦਰਤ ਦੇ ਨੇੜੇ ਤੱਕ ਹੀ ਜਾਣਾ। ਇੰਨੀ ਕੁ ਟੈਕਨੋਲੋਜੀ ਵੱਧ ਗਈ ਹੈ, ਇਨਸਾਨ ਆਪਣੇ ਆਪ ਤੋਂ ਵੀ ਬੜਾ ਦੂਰ ਚਲ ਗਿਆ ਹੈ। ਅੱਗੇ ਪੁਰਾਤਨ ਦੇਖਣਾ, ਜਦੋਂ ਕੋਈ ਜੀ ਜੰਤੂ ਬੋਲਣਾ, ਕਹਿਣਾ ਵੇਖ ਹੱਥ ਰੱਖ ਤੇ ਬੈਠਾ ਜੀ ਕੀ ਬੋਲ ਰਿਹਾ ਹੈ। ਜੇ ਕਹਿਣਾ ਕਿਤੇ ਘੁੱਗੀ ਬੋਲ ਰਹੀ ਹੈ, ਕੀ ਬੋਲ ਰਹੇਗਾ? ਦਾਤਾ ਤੂੰ, ਦਾਤਾ ਤੂੰ ਕਹਿ ਰਹੀ ਹੈ, ਜਿਉਂ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਉਹ ਦਾਤਾ ਤੂੰ ਕਿਉਂ ਸੁਣ ਰਿਹਾ ਸੀ? ਕਿਉਂਕਿ ਅੰਦਰ ਰੱਬ ਦਾ ਨਾਮ ਜਪਿਆ ਜਾ ਰਿਹਾ ਸੀ। ਜਦੋਂ ਅੰਦਰ ਜੋ ਕੁਛ ਹੈ

ਫਿਰ ਤੂੰ ਖੂਹ ਦੇ ਅੰਦਰ ਜਾਂਦੀ। ਇਵੇਂ ਸੰਸਾਰ ਦੇ ਜੀਵ ਜਿਹੜੇ ਨੇ ਇਹ ਮਾਇਆ ਦੇ ਵਿੱਚ ਨੱਚ ਰਹੇ ਨੇ, ਸੰਸਾਰ ਦੇ ਵਿੱਚ ਨੱਚ ਰਹੇ। ਰਹਾਉ ਨਾਚੰਦੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ। ਪਾਤਸ਼ਾਹ ਕਹਿੰਦੇ ਨੇ ਸਾਰੇ ਜੀਵ ਇਸਤਰੀਆਂ ਮਰਦ ਨੱਚ ਰਹੇ ਹਨ, ਸੰਸਾਰ ਦੇ ਵਿੱਚ ਵਿਚਰ ਰਹੇ ਹਨ। ਔਰ ਭਗਤ ਨਾਮਦੇਵ ਜੀ ਕਹਿੰਦੇ ਨੇ ਇਹਨਾਂ ਦੇ ਅੰਦਰ ਹੋਰ ਕੋਈ ਨਹੀਂ, ਕੌਣ ਨੱਚ ਰਿਹਾ ਹੈ? ਪਰਮਾਤਮਾ ਨੱਚ ਰਿਹਾ, ਵਾਹਿਗੁਰੂ ਦੀ ਜੋਤ ਕੰਮ ਕਰ ਰਹੀ ਹੈ। ਤੇ ਹੁਣ ਇਹ ਅਵਸਥਾ ਬਣਦੀ ਕਿਵੇਂ ਹੈ? ਅਗਲੀਆਂ ਭਗਤੀਆਂ ਵਿੱਚ ਬੜੇ ਪਿਆਰੇ ਬੋਲ ਆਖੇ ਨੇ, ਕਹਿੰਦੇ ਨੇ ਹੇ ਇਨਸਾਨ, ਚਾਹੁੰਦਾ ਹੈ ਤੈਨੂੰ ਹਰ ਇੱਕ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਦਿਸ ਜਾਵੇ, ਕੀ ਕਰਿਆ ਕਰ? ਤਰਕ ਨਾ ਛੱਡ, ਤਰਕ ਵਾਲੀ ਬੁੱਧੀ ਨਾ ਬਣਾ ਲਈ, ਹਿਰਦੇ ਵਿੱਚ ਤੇਰੇ ਪ੍ਰੇਮ ਪੈਦਾ ਹੋ ਜਾਵੇ, ਭਾਵਨਾ ਬਣ ਜਾਵੇ। ਭਰਮੀਆਂ ਚਾਹ, ਭਰਮੀਆਂ ਦਾ ਅਰਥ ਹੈ ਭਰਮ ਭੁਲੇਖੇ, ਸਾਰੇ ਭਰਮ ਭੁਲੇਖੇ ਦੂਰ ਕਰ ਦੇ। ਹਰ ਇੱਕ ਜ਼ਰੇ ਜ਼ਰੇ ਵਿੱਚ ਰੱਬ ਬੋਲ ਰਿਹਾ ਹੈ, ਤਰਕ ਨਾ ਕਿਤੇ ਕਰ ਲਈ। ਜਿੱਥੇ ਤਰਕ ਆ ਜਾਂਦਾ ਹੈ ਉੱਥੇ ਰੱਬ ਨਹੀਂ ਆਉਂਦਾ। ਕੇਸਵਬ ਚੌਨੀ ਆਈਏ ਮਈਏ ਏਕ ਆਨ ਜੀਓ। ਕਹਿੰਦੇ ਨੇ ਹਰ ਇੱਕ ਜੀਵ ਦੇ ਅੰਦਰ ਉਹ ਪਰਮਾਤਮਾ ਦਾ ਇੱਕ ਰਸ ਹੀ ਕੰਮ ਕਰ ਰਿਹਾ, ਹਰ ਇੱਕ ਜੀਵ ਦੇ ਅੰਦਰ ਉਹ ਪਰਮਾਤਮਾ ਆਪ ਹੀ ਬੋਲ ਰਿਹਾ।

ਹੁਣ ਮਨ ਦੀ ਇਹ ਅਵਸਥਾ ਬਣ ਗਈ ਕਿ ਹਰ ਇੱਕ ਜ਼ਰਰੇ ਜ਼ਰਰੇ ਦੇ ਵਿੱਚ ਪਰਮਾਤਮਾ ਬੋਲ ਰਿਹਾ ਹੈ, ਕੁਦਰਤ ਕਾਇਨਾਤ ਦੇ ਵਿੱਚ ਪਰਮਾਤਮਾ ਬੋਲ ਰਿਹਾ ਹੈ। ਹੁਣ ਪਰਮਾਤਮਾ ਦੇ ਰਸਤੇ 'ਤੇ ਭਗਤ ਨਾਮਦੇਵ ਜੀ ਤੁਰੇ ਜਾ ਰਹੇ ਨੇ, ਮਨ ਦੀ ਇਹ ਅਵਸਥਾ ਬਣ ਗਈ। ਹੁਣ ਜਾਂਦਿਆਂ ਜਾਂਦਿਆਂ ਕੀ ਵੇਖਦੇ ਨੇ, ਅੱਗੇ ਪਰਮਾਤਮਾ ਦਾ ਘਰ ਆ ਗਿਆ। ਅੱਗੇ ਉਹ ਮਾਲਕ ਦਾ ਘਰ ਆ ਗਿਆ। ਹੁਣ ਪਰਮਾਤਮਾ ਦੇ ਦਰਵਾਜ਼ੇ ਅੱਗੇ ਖੜ੍ਹੇ ਹਨ, ਨਕਸ਼ਾ ਖਿੱਚਿਆ ਸਤਸੰਗ। ਪਿੰਦੀ ਉਭ ਕਲੇ ਸੰਸਾਰਾ, ਹੇ ਇਨਸਾਨ, ਜਿਵੇਂ ਉਹ ਟਿੰਡਾਂ ਡੁਬਕੀਆਂ ਲਾ ਲਾ ਕੇ ਬਾਹਰ ਆ ਰਹੀਆਂ ਸਨ, ਭਰਮ ਭਰਮ ਆਏ ਤੁਮ ਚੇ ਦੁਆਰਾ। ਘੁੰਮਦਾ ਫਿਰਦਾ, ਜੂਨਾਂ ਦੇ ਵਿੱਚ ਘੁੰਮਦਾ ਫਿਰਦਾ, ਸੰਸਾਰ ਦੇ ਵਿੱਚ ਘੁੰਮਦਾ ਫਿਰਦਾ, 84 ਲੱਖ ਵਿੱਚ ਘੁੰਮਦਾ ਫਿਰਦਾ, ਇੱਕ ਦਿਨ ਐਸਾ ਸਮਾਂ ਆਇਆ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਚੱਲਦਾ ਪਰਮਾਤਮਾ ਦੇ ਦਰਵਾਜ਼ੇ ਆ ਕੇ ਖਲੋ ਗਿਆ ਅਤੇ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਆਵਾਜ਼ ਆਈ, ਤੂੰ ਕੁਨ ਰੇ। ਦਰਵਾਜ਼ਾ ਖੜਕਾਇਆ ਨਾ, ਜਦੋਂ ਦਰਵਾਜ਼ੇ ਦੇ ਅੱਗੇ ਆ ਗਏ ਅਤੇ ਅੰਦਰੋਂ ਵਾਹਿਗੁਰੂ ਬੋਲੇ, ਪਰਮਾਤਮਾ ਬੋਲੇ, ਤੂੰ ਕੌਣ ਹੈ ਭਾਈ, ਦਰਵਾਜ਼ਾ ਕੌਣ ਖੜਕਾ ਰਿਹਾ ਹੈ। ਵਾਹਿਗੁਰੂ ਬੋਲੇ, ਕੌਣ ਹੈ ਤੂੰ, ਦਰਵਾਜ਼ਾ ਕੌਣ ਖੜਕਾ ਰਿਹਾ ਹੈ। ਅਤੇ ਅੱਗੇ ਭਗਤ ਨਾਮਦੇਵ ਜੀ ਬੋਲੇ, ਮੈਂ ਜੀ, ਮੈਂ। ਭਗਵਾਨ ਨੇ ਸੁਣਿਆ, ਆਵਾਜ਼ ਸੁਣੀ, ਕੌਣ ਬੋਲ ਰਿਹਾ ਹੈ, ਮੈਂ। ਜਿੱਦਾਂ ਆਪਾਂ ਨਹੀਂ ਕਿਸੇ ਦੇ ਘਰ ਜਾਈਦਾ, ਆਪਾਂ ਦਰਵਾਜ਼ਾ ਖੜਕਾਈਏ ਅਤੇ ਅੰਦਰੋਂ ਆਵਾਜ਼ ਆਉਂਦੀ, ਕੌਣ। ਅਤੇ ਅਗਲਾ ਬੋਲੇ, ਮੈਂ, ਮੈਂ ਹਾਂ ਜੀ। ਅਤੇ ਜਿਹੜਾ ਅੰਦਰ ਬੈਠਾ ਹੈ ਉਹ ਤੁਹਾਨੂੰ ਜਾਣਦਾ ਹੋਵੇ ਅਤੇ ਉਹ ਆਵਾਜ਼ ਪਛਾਣ ਕੇ ਕਹਿ ਲਏ, ਅੱਛਾ ਨਾਮਾ। ਆਵਾਜ਼ ਪਛਾਣ ਲਈ ਪਰਮਾਤਮਾ ਨੇ ਕਿ ਇਹ ਤਾਂ ਭਗਤ ਨਾਮਦੇਵ ਆ ਗਿਆ ਹੈ। ਭਗਵਾਨ ਬੋਲੇ, ਕੌਣ, ਨਾਮਾ। ਅਤੇ ਅੱਗੋਂ ਪਰਮਾਤਮਾ ਕਹਿੰਦੇ, ਭਗਤ ਕਹਿੰਦੇ, ਹਾਂ ਜੀ, ਹੋ ਜੀ, ਹਾਂ ਜੀ, ਮੈਂ ਨਾਮਾ ਹੀ ਹਾਂ ਜੀ। ਕਹਿੰਦੇ, ਆ ਜਾ ਫਿਰ ਅੰਦਰ ਆ ਜਾ, ਆਖੋ ਸਤਨਾਮ। ਹੋ ਜੀ ਹਾਲਾ ਤੇ ਨਿਵਾਰਨਾ ਜਮ ਕਾਰਨ।

ਰਾਜਾ ਤੇ ਭਗਤ ਨਾਮਦੇਵ ਜੀ ਭਗਵਾਨ ਦੇ ਕੋਲ ਪਹੁੰਚ ਗਏ ਤੇ ਕਹਿੰਦੇ ਦੱਸ ਕੀ ਚਾਹੀਦਾ ਹੈ? ਕਹਿੰਦੇ ਮਹਾਰਾਜ ਕਿਰਪਾ ਕਰ ਦਿਓ, ਹੋ ਆਲਾ ਤੇ ਨਿਵਾਰਨਾ ਜਮ ਕਾਰਨਾ, ਮੈਨੂੰ ਇਸ ਸੰਸਾਰ ਤੇ ਭੌਜਲ ਤੋਂ ਮਹਾਰਾਜ ਪਾਰ ਲੰਘਾ ਦਿਓ, ਜਮਾਂ ਦੀਆਂ ਮਾਰਾਂ ਤੋਂ ਪਾਰ ਲੰਘਾ ਦਿਓ। ਹੁਣ ਆਵਾਜ਼ ਪਛਾਣੀ ਕਿਵੇਂ ਗਈ ਭਗਵਾਨ ਨੇ? ਗੱਲ ਤਾਂ ਇਹ ਸੋਚਣ ਵਾਲੀ ਹੈ, ਅਸੀਂ ਕਿਸੇ ਨੂੰ ਮਿਲਣ ਜਾਂਦੇ ਹਾਂ, ਜਿਹਨੂੰ ਮਿਲਣ ਗਏ ਹਾਂ ਉਹ ਸਾਡੀ ਆਵਾਜ਼ ਨੂੰ ਕਿਵੇਂ ਪਛਾਣੇਗਾ? ਆਵਾਜ਼ ਨੂੰ ਤਾਂ ਪਛਾਣੇਗਾ ਜਦੋਂ ਪਹਿਲਾਂ ਕਦੇ ਉਹਦੇ ਨਾਲ ਗੱਲਬਾਤ ਹੋਈ ਹੋਵੇ, ਜਦੋਂ ਉਹ ਜਾਣਦਾ ਹੋਵੇ। ਕਿਸੇ ਨੂੰ ਫੋਨ ਕਰਦੇ ਹਾਂ ਦੱਸਣਾ, ਜਿਹੜਾ ਬੰਦਾ ਜਾਣਦਾ ਹੁੰਦਾ ਹੈ ਉਹਨੂੰ ਦੱਸਣ ਦੀ ਲੋੜ ਥੋੜ੍ਹੋ ਪੈਂਦੀ ਮੈਂ ਕੌਣ ਬੋਲ ਰਿਹਾ ਹਾਂ। ਆਵਾਜ਼ ਪਛਾਣੀ ਤਾਂ ਗਈ ਹੈ ਕਿਉਂਕਿ ਇਹ ਜਿਹੜੀ ਭਗਤ ਨਾਮਦੇਵ ਜੀ ਦੀ ਆਵਾਜ਼ ਹੈ ਇਹ ਪਹਿਲਾਂ ਵੀ ਭਗਵਾਨ ਤੱਕ ਪਹੁੰਚੀ ਹੋਈ ਹੈ। ਆਖੋ ਸਤਨਾਮ। ਇਸ ਰਸਨਾ ਦੇ ਨਾਲ ਭਗਤ ਨਾਮਦੇਵ ਜੀ ਨੇ ਉਸ ਪਰਮਾਤਮਾ ਨੂੰ ਬਹੁਤ ਯਾਦ ਕੀਤਾ ਹੈ, ਬਹੁਤ ਰੱਬ ਨਾਲ ਗੱਲਾਂ ਕੀਤੀਆਂ ਨੇ। ਰੱਬ ਨਾਲ ਗੱਲਾਂ ਕਰਨ ਕਰਕੇ ਭਗਵਾਨ ਨੇ ਭਗਤ ਨਾਮਦੇਵ ਜੀ ਦੀ ਆਵਾਜ਼ ਪਛਾਣ ਲਈ ਹੈ। ਇਹ ਇਨਸਾਨ ਮਨੁੱਖਾ ਜਨਮ ਮਿਲਿਆ ਹੈ, ਰਸਨਾ ਦਿੱਤੀ ਹੈ ਰੱਬ ਨੇ, ਇਸ ਰਸਨਾ ਦੇ ਨਾਲ ਇੰਨਾ ਕੁ ਨਾਮ ਜਪ ਲੈ ਕਿ ਜਿੱਦਣ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਜਾਏਗਾ ਨਾ, ਜਦੋਂ ਰਸਨਾ ਦੇ ਨਾਲ ਉਹਨੂੰ ਯਾਦ ਕੀਤਾ ਹੋਏਗਾ ਰੱਬ ਤੇਰੀ ਆਵਾਜ਼ ਪਛਾਣ ਲਏਗਾ। ਆਖੋ ਸਤਨਾਮ। ਅਤੇ ਜਿਹਨੇ ਨਾਮ ਹੀ ਨਾ ਜਪਿਆ, ਰੱਬ ਨੂੰ ਯਾਦ ਹੀ ਨਾ ਕੀਤਾ, ਜਿੰਨਾ ਮਰਜ਼ੀ ਦਰਵਾਜ਼ਾ ਖੜਕਾ ਲਈ ਫਿਰ ਦਰਵਾਜ਼ਾ ਨਹੀਂ ਖੋਲ੍ਹਣਾ। ਉਹ ਦਰਵਾਜ਼ਾ ਉਹਦੇ ਲਈ ਖੋਲ੍ਹਦਾ ਹੈ ਜਿਹਨਾਂ ਉਹਨੂੰ ਯਾਦ ਕਰਦਾ ਹੈ। ਪਰਦੇਸੀ ਬੰਦਾ ਕੋਈ ਵੀ ਆਵੇ, ਜਿੰਨਾ ਮਰਜ਼ੀ ਦਰਵਾਜ਼ਾ ਖੜਕਾਈ ਜਾਵੇ, ਆਪਾਂ ਕਹਿੰਦੇ ਨਹੀਂ ਭਾਈ ਤੈਨੂੰ ਤਾਂ ਜਾਣਦੇ ਹੀ ਨਹੀਂ, ਕਿਤੇ ਖੋਲ੍ਹ ਦਈਏ। ਇਹ ਸੀ ਅੱਜ ਦੇ ਹੁਕਮਨਾਮੇ ਜੋ ਭਗਤ ਨਾਮਦੇਵ ਜੀ ਦੀ ਪਾਵਨ ਪੁੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰਤ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ।

0: ਹਰਕਤ ਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕੁਵਾਰ ਪੌੜੀ
1: ਨਦਰ ਕਰੇ ਜੇ ਆਪਣੀ ਸਤਿਗੁਰ ਪਾਇਆ ਇਹ ਜੀਓ ਬਹੁਤ ਜਨਮ ਭਰਾ।

ਹੋਮਚ ਨਰਕ ਸੁਰਗ ਅਵਤਾਰ ਹੋਮਚ ਹੱਸੈ ਹੋਮਚ ਰੋਵੈ ਹੋਮਚ ਭਰੀਐ ਹੋਮਚ ਦੋਵੈ ਹੋਮਿਤ ਜਾਤੀ ਜਿਨਸੀ ਕੋਵੈ ਹੋਮਚ ਮੂਰਖ ਹੋਮਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਮਚ ਮਾਇਆ ਹੋਮਚ ਛਾਇਆ ਹੋਮੈ ਕਰ ਕਰ ਜੰਦ ਉਪਾਇਆ ਹੋਮੈ ਬੁਝੈ ਤੰਦਰ ਸੁਜੈ ਗਿਆਨ ਵਿਹੂਣਾ ਕਤ ਕਤ

0: ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੀ ਨਿਵਾਸ ਸਚ ਸਭਨਾ ਹੋਏ ਦਾ ਰੂਪ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸਚ ਪੱਲੇ ਹੋਏ ਪੌੜੀ
1: ਦਾਨ ਮਿਲਣਾ ਤਲੀ ਖਾਗ ਜੇ ਮਿਲੇ।

ਸਤ ਪੁੱਛੇ ਬਹਿ ਬਹਿ ਕਰੇ ਵਿਚਾਰ। ਅੰਧੀ ਰਹਿਤ ਗਿਆਨੀ ਹੁਣੇ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੁੱਖ ਕਰੇ ਸਿੰਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਵਿੱਚ ਸੰਦੇ ਕਰੇ ਪਿਆਰ।

0: ਜਿਨਕੀ ਲੇਖੇ ਪਤ ਪਵੇ ਚੰਗੇ ਸਹੀ ਕੇ ਪੌੜੀ।
1: ਤੁਰ ਕਰਮ ਜਿਨ੍ਹਾਂ ਕੋ ਦੁੱਧ ਪਾਇਆ ਤਾਂ ਤਿੰਨੀ ਕਸਮ ਧਿਆਇਆ, ਇਹਨੇ ਜਨਤਾ ਕਿਆ ਵਸ ਕਿਸ ਨੇ ਦੁੱਧ ਵੇਖੀ ਜਗਤ ਉਪਾਇਆ, ਇੱਕ ਨਾ ਨੌ ਤੁਮੇ ਲੈ ਕੱਪ ਦੁੱਧ ਪਵਾਇਆ, ਗੁਰੂ ਜੀ ਪਦ ਜਾਣਿਆ ਜਿਸ ਤੋਂ ਆਪ ਜਾਇਆ।

0: ਨਾਇ ਮੰਨੇ ਪਤ ਉਪਜੈ ਸਾਲਾਹੀ ਸੱਚ ਸੂਤ ਦਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਰੀ ਭਲਕੇ ਥੁਕ ਪਵੈਨ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ

ਗੁਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ।

ਚੌਕਿਓ ਪਰ ਕਿਸੇ ਨਾ ਜਾਣ। ਦੇਖ ਕੇ ਚੌਕਾ ਕੱਢੀ ਕਰ ਉਪਰੇ ਬੈਠੇ ਕੂੜ ਯਾਰ ਮਤ ਪਿੱਟੇ ਵੇ ਮਤ ਪਿੱਟੇ ਹੋ ਸਾਡਾ ਪਿੱਟੇ ਤਨ ਪਿੱਟੇ ਫੇੜ ਕਰੇਨ ਮਨ ਜੁੱਠੀ ਚਲੀ ਭਰੇਣ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਨਿਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਨਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾਂ ਰਛਿਆ ਰਿਆਇਤ। ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮੱਤ ਉੱਚੀ, ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀਓ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਪੁਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਹਾਏ ਹੁਕਮਨਾਮੇ ਦੀ ਕਥਾ ਵਿਚਾਰ, ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਔਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ, ਕਿਰਪਾ ਕਰਨੀ ਪਾਤਸ਼ਾਹ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਅਰਦਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਮਹਾਰਾਜ, ਵਿੱਚ ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹੋਆ, ਵਿੱਚ ਆਪ ਵਰਤ ਕੇ ਪਾਤਸ਼ਾਹ ਜੀ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾ ਕਰ ਦਿਉ ਮਹਾਰਾਜ, ਬਖਸ਼ਿਸ਼ ਕਰ ਦਿਓ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਦਰਦੀਆਂ ਸੇਵਾਵਾਂ
ਆਪ ਬਖਸ਼ਿਸ਼ ਕਰਕੇ ਕਰਵਾ ਲੈਣੀ ਆ ਪਾਤਸ਼ਾਹ ਬਿਰਧਬਾਣੀ ਦੀ ਲਾਜ ਰੱਖਣੀ। ਮਹਾਰਾਜ ਇਸ ਵਕਤ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ। ਸਾਧ ਸੰਗਤ ਜੁਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ। ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ।